ਸਭ ਰੁਪਏ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਦੇ ਰੋਗਤਾ ਬਖਸ਼ਣੀ। ਸਰਦਾਰ ਰਤਨ ਸਿੰਘ ਅਮਰ ਸਿੰਘ ਜੀ ਵਾਸਰੀ ਵਾਲੇ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਰੋਗਤਾ ਬਖਸ਼ਣੀ। ਵਿਆਹ ਦੇ ਸਾਲਗਰੇ ਦੇ ਖੁਸ਼ੀਆਂ ਵਜਾ ਬੀਬੀ ਸੁਖਵਿੰਦਰ ਕੌਰ

ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਢਾਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੀ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਹਿਣ ਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ।

0: ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ ਲੜੀਵਾਰ ਕਥਾ ਸ਼੍ਰਵਣ ਕਰੋ ਜੀ

ਵਾਲੀਏ ਕੋਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਮੁਬਾਰਕ ਚਰਨ ਕਮਲਾਂ ਵਿਖੇ ਅੰਮ੍ਰਿਤ ਵੇਲੇ ਤੋਂ ਮਨ ਬਾਣੀ ਸਰੀਰ ਕਰਕੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਸਮਾਂ ਹੈ। ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰ ਚਰਨਾਂ ਦੇ ਨਾਲ ਜੁੜ ਕਰਕੇ ਹੋਰ ਆਤਮਿਕ ਲਾਭ ਪ੍ਰਾਪਤ ਕਰਨੇ ਦਾ ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹਰ ਜਸ ਦੁਆਰਾ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਸਾਹਿਬ ਜੀਆਂ ਦਾ ਬਖਸ਼ਿਸ਼ ਕੀਤਾ

0: ਪੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਦੇ ਤਾਰਨਹਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਸ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਸੱਚੇ ਪਾਤਸ਼ਾਹ ਜੀ, ਜਦੋਂ ਤੋਂ ਸੁਰਤ ਸੰਭਾਲੀ ਹੈ ਇਹ ਦੁੱਖ ਜਨ ਦਰਦ ਇਹ ਕਲੇਸ਼ ਖਹਿੜਾ ਨਹੀਂ ਛੱਡਦੇ। ਮਹਾਰਾਜ ਜਿਤਨੀ ਜ਼ਿੰਦਗੀ ਬਤੀਤ ਹੋਈਏ ਇਹ ਦੁੱਖਾਂ ਅਤੇ ਕਲੇਸ਼ਾਂ ਵਿਘਨਾਂ ਵਿੱਚ ਹੀ ਬਤੀਤ ਹੋਈਏ। ਮਹਾਰਾਜ ਕਿਰਪਾਲਤਾ ਕਰਕੇ ਆਪ ਜੀ ਦੱਸਣਾ ਕਰੋ, ਇਹ ਦੁੱਖ ਜਨ ਦਰਦਾਂ ਤੋਂ ਇਹਨਾਂ ਕਲੇਸ਼ਾਂ ਤੋਂ ਛੁਟਕਾਰਾ ਕਿਵੇਂ ਹੁੰਦਾ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ।
1: ਗੁਰਮਿਲ ਐਸੇ ਪ੍ਰਭੂ ਧਿਆਇਆ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਤੇ ਟੁਕਾ ਕਰਕੇ ਬਚਨਾਂ ਨੂੰ ਨਿੱਜ ਦਾ ਤਜ਼ਰਬਾ ਸਾਂਝਾ ਕਰਦੇ ਨੇ। ਪਿਆਰਿਓ ਗੁਰਸਿੱਖੋ, ਗੁਰ ਮਿਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਮਿਲ ਕਰਕੇ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ।
1: ਭਾਇਓ ਕਿਰਪਾਲ ਦਇਆਲ ਦੁਖ ਭੰਜਨ।
0: ਜਦੋਂ ਨਾਮ ਨੂੰ ਧਿਆਇਆ ਤੇ ਦਇਆਲੂ ਸੁਭਾਵ ਵਾਲੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਜੀ ਫਿਰ ਭਾਇਓ ਕਿਰਪਾਲ ਕਿਰਪਾਲੂ ਹੋ ਗਏ।
1: ਤਾਤੀ ਬਾਇਆ।
0: ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾਲਤਾ ਕਰਕੇ ਸਾਨੂੰ ਤੱਤੀ ਵਾਹ ਵੀ ਨਹੀਂ ਲੱਗੀ। ਦੁਸ਼ਮਣਾਂ ਨੇ ਬੜੇ ਯਤਨ ਕੀਤੇ, ਸੁਲਹੀ ਖਾਨ ਚੜ੍ਹ ਕੇ ਆਇਆ, ਸੁਲੱਭੀ ਖਾਨ ਚੜ੍ਹ ਕੇ ਆਇਆ, ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਦਾਈ ਦੇ ਅਸਥਾਨਾਂ ਨੂੰ ਜ਼ਹਿਰ ਲਗਾ ਕਰਕੇ ਭੇਜਿਆ, ਸੁਤੇਰੇ ਤੋਂ ਸੱਪ ਛੁਡਵਾਇਆ, ਇਸੇ ਤਰੀਕੇ ਦੇ ਨਾਲ ਬ੍ਰਾਹਮਣ ਦੇ ਪਾਸੋਂ ਦਹੀਂ ਦੇ ਵਿੱਚ ਜ਼ਹਿਰ ਮਿਲਾ ਕਰਕੇ ਦਿਵਾਉਣ ਦਾ ਯਤਨ ਕੀਤਾ, ਪਰ ਐਸੇ ਪ੍ਰਭੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਜਿਹੜੇ ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਸਾਨੂੰ ਤੇ ਪਰਿਵਾਰ ਨੂੰ, ਵਾਹਿਗੁਰੂ ਜੀਆਂ ਨੇ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ। ਇਸੇ ਪ੍ਰਕਾਰ
1: ਗੁਰਮਿਲ ਐਸੇ ਪ੍ਰਭੂ ਧਿਆਇਆ।
0: ਭਾਈ ਪੂਰਿਆਂ ਸਤਿਗੁਰਾਂ ਨੂੰ ਮਿਲ ਕਰਕੇ ਜਿਸ ਕਿਸੇ ਨੇ ਵੀ ਮਾਈ ਨੇ, ਭਾਈ ਨੇ, ਜਗਿਆਸੂ ਨੇ, ਪਿਆਰੇ ਨੇ ਉੱਦਮ ਕੀਤਾ ਤੇ ਸਰਬ ਕਲਾ ਸਮਰੱਥ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਇਆ ਹੈ।
1: ਭਾਇਓ ਕਿਰਪਾਲ ਦਇਆਲ ਦੁਖ ਭੰਜਨ।
0: ਫਿਰ ਸਾਰਿਆਂ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਪਰਮੇਸ਼ਰ ਜੀ ਤਿਸ ਦੇ ਉੱਪਰ ਦਇਆਲੂ ਹੋਏ ਤੇ ਵੱਡੀ ਭਾਰੀ ਕਿਰਪਾਲਤਾ ਫਿਰ ਇਹ ਕੀਤੀ
1: ਦੁਖ ਭੰਜਨ।
0: ਇਸ ਪ੍ਰਕਾਰ ਜਿਹੜੇ ਵਾਹਿਗੁਰੂ ਜੀ ਸਾਰੇ ਦੁੱਖਾਂ ਨੂੰ ਨਾਸ਼ ਕਰ ਦੇਣ ਵਾਲੇ ਹਨ, ਉਹਨਾਂ ਨੇ ਆਪਣੇ ਪਿਆਰਿਆਂ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ। ਬਲ ਦੀ ਅੱਗ ਦੇ ਵਿੱਚੋਂ ਵੀ ਕੱਢ ਲਿਆ, ਜਿਵੇਂ ਪ੍ਰਹਿਲਾਦ ਜੀ ਨੂੰ ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ, ਨਾ ਅੱਗ ਨੇ ਸਾੜਿਆ, ਹੋਲਕਾਂ ਤੇ ਸੜ ਗਈ ਪਰ ਪ੍ਰਹਿਲਾਦ ਦਾ ਰੋਮ ਤੱਕ ਵੀ ਨਾ ਸੜਿਆ। ਭਗਤ ਕਬੀਰ ਸਾਹਿਬ ਜੀ ਨੂੰ ਸਾੜਨ ਦਾ ਯਤਨ ਕੀਤਾ ਹੈ, ਹਜ਼ਾਰਾਂ ਮਣ ਲੱਕੜਾਂ ਸੜ ਕੇ ਸਵਾਹ ਹੋ ਗਈਆਂ, ਭਗਤ ਕਬੀਰ ਸਾਹਿਬ ਜੀ ਦਾ ਰੋਮ ਤੱਕ ਨਾ ਸੜਿਆ। ਰਾਜੇ ਲਾਜਵਰਧ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਉੱਪਰ ਬਹੁਤ ਵੱਡਾ ਲੱਕੜਾਂ ਦਾ ਢੇਰ ਹੀ ਲਵਾ ਦਿੱਤਾ, ਅੱਗ ਲਵਾ ਦਿੱਤੀ। ਜਿਸ ਵੇਲੇ ਇਹ ਵੱਡਾ ਭਾਰੀ ਲੱਕੜਾਂ ਦਾ ਢੇਰ ਸੜ ਕੇ ਬੁਝਿਆ ਨਾ, ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਸਤ ਕਰਤਾਰ ਬਚਨ ਉਚਾਰਦਿਆਂ ਫਿਰ ਚੌਂਕੜਾ ਮਾਰ ਕੇ ਜਿਉਂਦੇ ਤਿਉਂ ਹੀ ਬੈਠੇ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਉੱਪਰ ਕਿਰਪਾਲੂ ਹੋ ਜਾਂਦੇ ਨੇ ਭਗਤ ਜਨਾਂ ਨੂੰ, ਭਗਤ ਕਬੀਰ ਸਾਹਿਬ ਜੀ ਦੀ ਨਿਆਈ, ਪ੍ਰਹਿਲਾਦ ਜੀ ਦੀ ਨਿਆਈ, ਤੱਤੀ ਵਾਹ ਵੀ ਨਹੀਂ ਲੱਗਣ ਦਿੰਦੇ ਹਨ। ਇਸੇ ਪ੍ਰਕਾਰ ਬਾਬਾ ਬਿਧੀ ਚੰਦ ਸਾਹਿਬ ਜੀ ਭੱਠ ਵਿੱਚ ਬੈਠੇ ਸਨ ਨਾ, ਦੁਸ਼ਾਲੇ ਲੈ ਕਰਕੇ ਤੇ ਸ਼ਬਦ ਦਾ ਜਾਪ ਕਰਦੇ ਨੇ, ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚਾਉ ਗਿਰਦ ਹਮਾਰੈ ਰਾਮਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ ਰਹਾਉ, ਰਾਖ ਲੀਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਤੇ ਪ੍ਰਭੂ ਪਰਮੇਸ਼ਵਰ ਜੀ ਇਵੇਂ ਸਹਾਇਕ ਹੋਏ ਕਿ ਭਾਈ ਬਿਧੀ ਚੰਦ ਸਾਹਿਬ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਦਾ ਰੋਮ ਤੱਕ ਵੀ ਨਾ ਸੜਿਆ, ਵਸਤਰਾਂ ਦਾ ਤੰਦ ਤੱਕ ਵੀ ਨਾ ਸੜਿਆ। ਸੋ ਬਚਨ ਕਰਦੇ ਨੇ, ਜਿਨ੍ਹਾਂ ਪਿਆਰਿਆਂ ਨੇ ਸਤਿਗੁਰਾਂ ਦੇ ਨਾਲ ਮਿਲ ਕੇ ਪ੍ਰਭੂ ਜੀ ਦੇ ਨਾਮ ਨੂੰ ਧਿਆਇਆ ਹੈ, ਦੁੱਖਾਂ ਦੇ ਨਾਸ਼ ਕਰਨ ਵਾਲੇ ਦਇਆਲੂ ਸੁਭਾਅ ਵਾਲੇ ਪਰਮੇਸ਼ਰ ਜੀ ਕਿਰਪਾਲੂ ਹੋਏ ਨੇ ਤਿੰਨਾਂ ਦਾ ਉੱਪਰ, ਫਿਰ ਤਿੰਨਾਂ ਨੂੰ ਤੱਤੀ ਵਾਹ ਵੀ ਨਹੀਂ ਲੱਗਣ ਦਿੱਤੀ ਹੈ ਜੀਓ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਜੇਤੇ ਸਾਸ ਸਾਸ ਹਮ ਲੇਤੇ।
0: ਹੇ ਭਾਈ ਜਿੰਨੇ ਵੀ ਸਵਾਸ ਅਸੀਂ ਵਿਰਾਜੇ ਹੋਏ ਰਾਤਰੀ ਦੇ ਸਮੇਂ ਲੈਂਦੇ ਹਾਂ, ਜਿੰਨੇ ਵੀ ਸਾਹ ਅਸੀਂ ਦਿਨ ਵੇਲੇ ਤੁਰਦਿਆਂ ਫਿਰਦਿਆਂ ਵਿਵਹਾਰ ਕਰਦਿਆਂ ਲੈਂਦੇ ਹਾਂ,
1: ਤੇ ਹੀ ਗੁਣ ਗਾਇਆ,
0: ਉਹਨੇ ਹੀ ਸਾਹਾਂ ਦੇ ਨਾਲ ਹਰੀ ਪਰਮੇਸ਼ਰ ਵਾਹਿਗੁਰੂ ਜੀਆਂ ਦੇ ਗੁਣਾਂ ਨੂੰ ਹੀ ਗਾਇਆ ਹੈ। ਨਾ ਵਿਰਾਜਿਆ ਹੋਇਆ ਕਦੇ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰਿਆ, ਨਾ ਜਾਗਦਿਆਂ ਵਿਸਾਰਿਆ। ਉਠਤ ਬੈਠਤ ਸੋਬਤ ਨਾਮ, ਐਸੇ ਕਰਤੱਬ ਨੂੰ ਐਸੀ ਮਰਿਆਦਾ ਨੂੰ ਧਾਰਨ ਕਰਕੇ ਰੱਖਿਆ, ਹਰ ਵੇਲੇ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਜੀ ਦੇ ਗੁਣ ਗਾਏ ਹਨ।
1: ਭਾਈ
0: ਐਸਾ ਪਿਆਰਾ ਵਾਹਿਗੁਰੂ ਜੀ ਸਾਡੇ ਹਿਰਦੇ ਵਿੱਚ ਲੱਗ ਰਿਹਾ ਹੈ, ਜੋ ਨਿਮਖ ਮਾਤਰ ਅੱਖ ਝਮਕਣ ਦੇ ਸਮੇਂ ਜਿਤਨਾ ਸਮਾਂ ਵੀ ਪਰਮੇਸ਼ਰ ਜੀ ਸਾਡੇ ਤੋਂ ਵਿਛੁੜਦੇ ਨਹੀਂ, ਸਾਡੇ ਅੰਗ ਸੰਗ ਹੀ ਰਹਿੰਦੇ ਨੇ। ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਜਿੱਥੇ ਕਿੱਥੇ ਵੀ ਜਾਈਏ ਨਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕਹਿ ਹੈ ਸੰਗ, ਵਾਹਿਗੁਰੂ ਜੀ ਅੰਗ ਸੰਗ ਹੀ ਨੇ। ਨਿਮਖ ਮਾਤਰ ਵੀ ਸਾਡੇ ਤੋਂ ਵਿਛੜਦੇ ਨਹੀਂ, ਘੜੀ ਨਾ ਬਿਸਰੈ ਤੇ ਘੜੀ ਮਾਤਰ ਘੜੀ ਸਾਧ ਸੰਗਤ ਜੀ 60 ਪਲਾਂ ਦੀ ਹੁੰਦੀ ਏ, ਇਸੇ ਪ੍ਰਕਾਰ ਕਹਿ ਲਈਏ 24 ਮਿੰਟ ਦੀ ਹੁੰਦੀ ਏ। ਸੋ ਹਜ਼ੂਰ ਬਚਨ ਕਰਦੇ ਨੇ ਇੱਕ ਘੜੀ ਮਾਤਰ ਵੀ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸਾਨੂੰ ਵਿਸਰਦਾ ਨਹੀਂ ਹੈ।
1: ਸਾਧ ਸੰਗਤ ਜਤ ਜਾਇਆ,
0: ਜਤ ਜਿੱਥੇ ਜਿੱਥੇ ਵੀ ਜਾਇਆ ਅਸੀਂ ਜਾਂਦੇ ਹਾਂ, ਵਾਹਿਗੁਰੂ ਜੀ ਸਾਡੇ ਅੰਗ ਸੰਗ ਹੀ ਨੇ, ਹੱਥਾਂ ਪੈਰਾਂ ਤੋਂ ਵੀ ਨੇੜੇ ਨੇ, ਸਾਹ ਰਗ ਤੋਂ ਵੀ ਨੇੜੇ ਨੇ, ਹਿਰਦੇ 'ਚ ਹੀ ਵੱਸਦੇ ਨੇ ਸਦਾ ਹੀ ਇਸ ਪ੍ਰਕਾਰ। ਸੋ ਸੰਗ ਹਿਰਦੇ ਦੇ ਨਾਲ ਹੀ ਵੱਸਦੇ ਹਨ ਪਰਮੇਸ਼ਰ।

0: ਵਾਰ ਬਲ ਬਲ ਬਲ ਬਲ ਸ਼ਬਦ ਆਇਆ। ਚਾਰਾਂ ਦਾ ਅਰਥ ਇਵੇਂ ਬਣੇਗਾ, ਹਾਉ ਅਸੀਂ ਬਲ ਮਨ ਕਰਕੇ ਤੇ ਸਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਲਿਹਾਰ ਜਾਂਦੇ ਹਾਂ, ਬਲ ਬੁੱਧੀ ਕਰਕੇ ਬਲਿਹਾਰ ਜਾਂਦੇ ਹਾਂ, ਇਸੇ ਪ੍ਰਕਾਰ ਬਲ ਚਿੱਤ ਕਰਕੇ ਵੀ ਬਲਿਹਾਰ ਜਾਂਦੇ ਹਾਂ, ਬਲ ਸਰੀਰ ਕਰਕੇ ਵੀ ਬਲਿਹਾਰ ਜਾਂਦੇ ਹਾਂ। ਮਨ ਚਿੱਤ ਬੁੱਧ ਅਹੰਕਾਰ ਚ ਤੁਸ਼ਟੇ ਮਿਲ ਕੇ ਅੰਤਸ਼ ਕਰਨ ਵਾਲਦਾ ਬਣਦਾ, ਇਸ ਪ੍ਰਕਾਰ ਮਨ ਕਰਕੇ ਬੁੱਧ ਕਰਕੇ ਚਿੱਤ ਅਤੇ ਸ਼ੁੱਧ ਅਹੰਕਾਰ ਕਰਕੇ ਤੇ ਵਾਹਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਐਸੇ ਵਾਹਿਗੁਰੂ ਜੀ ਜੋ ਸਤਿਯੁਗ ਦੇ ਸਮੇਂ ਵਿੱਚ ਭਗਤਾਂ ਨੇ ਬੰਦਗੀ ਕੀਤੀ ਬਲਿਹਾਰ ਜਾਂਦੇ ਰਹੇ, ਤ੍ਰੇਤੇ ਦੇ ਵਿੱਚ ਵੀ ਬਲਿਹਾਰ ਜਾਂਦੇ ਰਹੇ, ਦੁਆਪਰ ਦੇ ਵਿੱਚ ਵੀ ਤੇ ਹੁਣ ਵੀ ਭਗਤ ਜਨ ਬਲਿਹਾਰ ਜਾਂਦੇ ਨੇ। ਹਾਓ ਆਪਾ ਭਾਵ ਨੂੰ ਤਿਆਗ ਕੇ ਮਨ ਬਾਣੀ ਸਰੀਰ ਅਤੇ ਆਤਮਾ ਕਰਕੇ ਵਾਹਿਗੁਰੂ ਜੀ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
1: ਬਲ ਬਲ ਗੁਰਦਰਸਾਇਆ,
0: ਐਸੇ ਵਾਹਿਗੁਰੂ ਜੀਆਂ ਦੇ ਚਰਨ ਕਮਲ ਕਉ ਚਰਨ ਕਮਲਾਂ ਤੋਂ ਬਲਿਹਾਰ ਜਾਂਦੇ ਆ। ਜੋ ਚਰਨ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਭਿੱਜਦਾ ਲਿਬੜਦਾ ਨਹੀਂ ਨਾ, ਅਸੰਗ ਤੇ ਨਿਰਲੇਪ ਰਹਿੰਦਾ ਹੈ, ਇਵੇਂ ਵਾਹਿਗੁਰੂ ਜੀ ਦੇ ਚਰਨ ਮੋਹ ਰੂਪੀ ਦਲ ਦਲ ਤੋਂ ਮਾਇਆ ਰੂਪੀ ਜਲ ਚਿੱਕੜ ਤੋਂ ਨਿਰਲੇਪ ਹੀ ਰਹਿੰਦੇ ਨੇ। ਐਸੇ ਚਰਨਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਬਲ ਬਲ ਗੁਰ ਦਰਸਾਇਆ ਤੇ ਪੂਰਿਆਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਮਨ ਕਰਕੇ ਬਲਿਹਾਰ, ਤਨ ਕਰਕੇ ਬਲਿਹਾਰ ਜਾਂਦੇ ਹਾਂ, ਜਿਨ੍ਹਾਂ ਪੂਰਿਆਂ ਸਤਿਗੁਰਾਂ ਨੇ ਐਸੇ ਪਰਮੇਸ਼ਰ ਜੀ ਦੇ ਨਾਲ ਮੇਲ ਦਿੱਤਾ ਹੈ।
1: ਕਾਹੂ ਨਾਨਕ ਕਾਹੂ ਪਰਵਾਹ।
0: ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਹੁਣ ਫਿਰ ਸਾਨੂੰ ਕਾਹਦੀ ਪਰਵਾਹ ਹੈ, ਚਾਹੇ ਸੁਲਹੀ ਖਾਨ ਚੜ੍ਹ ਕੇ ਆਵੇ, ਸੁਲੱਭੀ ਖਾਨ ਚੜ੍ਹ ਕੇ ਆਵੇ, ਕੋਈ ਯਤਨ ਕਰ ਲਵੇ, ਕਿਸੇ ਦੀ ਪਰਵਾਹ ਨਹੀਂ। ਇਸੇ ਪ੍ਰਕਾਰ
1: ਨਾਨਕ ਕਾਹੂ ਪਰਵਾਹ,
0: ਹੁਣ ਹਾਨ ਦੀ, ਲਾਭ ਦੀ, ਰਾਗ ਦੀ, ਦਵੈਸ਼ ਦੀ, ਦੁੱਖ ਦੀ, ਸੁੱਖ ਦੀ ਕਿਸੇ ਦੀ ਪਰਵਾਹ ਨਹੀਂ। ਇਸ ਪ੍ਰਕਾਰ ਸਾਰਿਆਂ ਔਗਣਾਂ ਤੇ ਦੁੱਖਾਂ ਤੋਂ ਉੱਚੇ ਹੋ ਗਏ ਹਾਂ।
1: ਸੁਖ ਸਾਗਰ ਮੈਂ ਪਾਇਆ।
0: ਸੋ ਕਦੋਂ ਪ੍ਰਵਾਹ ਨਹੀਂ ਰਹੀ, ਜਾਓ ਜਦੋਂ ਸੁੱਖਾਂ ਦੇ ਸਾਗਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਜੀ ਬਚਨ ਕਰਦੇ ਨੇ, ਅਸਾਂ ਨੇ ਪਾ ਲਿਆ ਹੈ, ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਕੇ ਸਾਰਿਆਂ ਦੀ ਪ੍ਰਵਾਹ ਮਿਟ ਗਈ ਹੈ। ਪ੍ਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਹ, ਹੁਣ ਹੋਰ ਕਿਸੇ ਦੀ ਮੁਤਾਜੀ ਨਹੀਂ ਰਹੀ ਹੈ ਜੀਓ।
1: ਸਾਰਗ ਮਹੱਲਾ ਪੰਜਵਾ।
0: ਸਾਰਗ ਰਾਗ ਦੇ ਅੰਦਰ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ

0: ਜੋ ਆਪ ਜੀ ਹਿਰਦੇ ਦੇ ਅੰਦਰ ਨਾਮ ਦੇ ਪ੍ਰਕਾਸ਼ ਦੀ ਬਾਤ ਕਰਦੇ ਹੋ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਿਰਦੇ ਹਿਰਦੇ ਦੇ ਅੰਦਰ ਵੱਸਦਾ ਜਿਸ ਪਰਮੇਸ਼ਰ ਜੀ ਨੂੰ ਦੱਸਦੇ ਹੋ, ਸਾਨੂੰ ਨਾ ਤੇ ਕਦੇ ਦੀਦਾਰ ਹੋਏ ਨੇ ਤੇ ਮਹਾਰਾਜ ਨਾ ਹੀ ਸਾਡੇ ਹਿਰਦੇ ਚ ਪ੍ਰਕਾਸ਼ ਹੋਇਆ। ਇਹ ਸਾਡੀ ਬਹੁਤਾਤ ਦੇ ਵਿੱਚ ਹਾਲਤ ਹੈ, ਹਿਰਦੇ ਦੇ ਵਿੱਚ ਮਨਮੁਖਤਾਈ ਦਾ ਅੰਤ ਗੁਬਾਰ ਹੈ, ਸਾਨੂੰ ਪਤਾ ਵੀ ਨਹੀਂ ਪ੍ਰਕਾਸ਼ ਕਹਿੰਦੇ ਕਿਹਨੂੰ ਨੇ, ਹਿਰਦੇ ਵਿੱਚ ਚਾਨਣ ਹੋਇਆ ਕਹਿੰਦੇ ਕਿਹਨੂੰ ਨੇ ਪਤਾ ਵੀ ਨਹੀਂ। ਮੁਖ ਦੇ ਨਾਲ ਵਖਿਆਨ ਕਰਦੇ ਹਾਂ, ਕੰਨਾਂ ਦੇ ਨਾਲ ਸੁਣਦੇ ਹਾਂ, ਪਰ ਆਤਮ ਸਰੂਪ ਕੀ ਆ ਹਾਲੇ ਤੱਕ ਜਾਣਿਆ ਨਹੀਂ। ਇਸੇ ਪ੍ਰਕਾਰ ਹਿਰਦੇ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਵੱਸਦੇ ਨੇ, ਅਸਾਂ ਨੇ ਡਿੱਠਾ ਨਹੀਂ, ਦੇਖਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਤੇ ਵਾਹਿਗੁਰੂ ਜੀ ਨੂੰ ਕਿਵੇਂ ਦੇਖਿਆ ਤੇ ਕਿਵੇਂ ਹਿਰਦੇ ਵਿੱਚ ਪ੍ਰਕਾਸ਼ ਹੁੰਦਾ, ਕਿਰਪਾਲਤਾ ਕਰਕੇ ਦੱਸੋ। ਤਾਂ ਹਜ਼ੂਰ ਫਰਮਾਉਂਦੇ ਹਨ,
1: ਮੇਰਾ ਮਨ ਸਬਦ ਲਗੋ ਗੁਰ ਮੀਠਾ।
0: ਹੇ ਗੁਰਸਿੱਖ ਪਿਆਰਿਓ, ਇਹ ਸਾਰੀ ਬਰਕਤ ਸਤਿਗੁਰੂ ਜੀ ਦੇ ਸ਼ਬਦ ਦੀ ਹੈ, ਸਤਿਗੁਰੂ ਜੀ ਦੇ ਉਪਦੇਸ਼ ਦੀ ਹੈ। ਮੇਰਾ ਮਨ, ਮੇਰੇ ਮਨ ਦੇ ਅੰਦਰ, ਨੰਨੇ ਨੂੰ ਸਿਹਾਰੀ ਹੈ ਅਰਥ ਬਣੇਗਾ ਅੰਦਰ। ਸਤਿਗੁਰੂ ਜੀ ਫਰਮਾਉਂਦੇ ਨੇ ਸਾਡੇ ਮਨ ਦੇ ਅੰਦਰ ਸ਼ਬਦ ਲਗੋ ਗੁਰ ਮੀਠਾ। ਜੋ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾਲਤਾ ਕਰਕੇ ਸ਼ਬਦ ਉਪਦੇਸ਼ ਬਖਸ਼ਿਆ, ਇਹਨਾਂ ਉਪਦੇਸ਼ ਸਾਡੇ ਹਿਰਦੇ ਦੇ ਅੰਦਰ ਅਤਿਅੰਤ ਮਿੱਠਾ ਲੱਗ ਰਿਹਾ ਹੈ। ਮਿੱਠਾ ਦਾ ਅਰਥ ਹੈ ਪਿਆਰਾ, ਗੁਰ ਉਪਦੇਸ਼ ਅਤਿਅੰਤ ਪਿਆਰਾ ਲੱਗ ਰਿਹਾ ਹੈ, ਜਿਹੜਾ ਕਦੇ ਵਿਸਰਦਾ ਨਹੀਂ ਹੈ।
1: ਕਰਮ ਪਹਿਓ ਪਰਗਾਸਾ,
0: ਫਿਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ, ਗੁਰੂ ਉਪਦੇਸ਼ ਦੀ ਕਮਾਈ ਦੇ ਨਾਲ ਖੁੱਲਿਓ ਕਰਮ, ਸਾਡੇ ਭਾਗ ਹੀ ਖੁੱਲ ਗਏ, ਸਾਡੇ ਕਰਮ ਹੀ ਖੁੱਲ ਗਏ। ਭਇਓ ਪਰਗਾਸਾ, ਜਿਸ ਵੇਲੇ ਕਰਮ ਖੁੱਲ ਗਏ ਨਾ ਤੇ ਹਿਰਦੇ ਦੇ ਅੰਦਰ ਸਤਿਗੁਰੂ ਜੀ ਦੇ ਸ਼ਬਦ ਉਪਦੇਸ਼ ਦੁਆਰਾ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋਇਆ ਹੈ, ਬ੍ਰਹਮ ਗਿਆਨ ਦਾ ਉਜਾਲਾ ਚਾਨਣ ਹੋਇਆ ਹੈ।
1: ਘਟ ਘਟ ਹਰ ਹਰ ਡੀਠਾ,
0: ਤੇ ਜਦੋਂ ਹਿਰਦੇ ਦੇ ਵਿੱਚ ਪ੍ਰਕਾਸ਼ ਹੋ ਗਿਆ, ਫਿਰ ਹਿਰਦੇ ਹਿਰਦੇ ਦੇ ਅੰਦਰ, ਸਰੀਰ ਸਰੀਰ ਦੇ ਅੰਦਰ ਹਰੀ ਪਰਮੇਸ਼ਰ ਜੀ ਨੂੰ ਹਰ ਇੱਕ ਸਥਾਨ ਤੇ ਹਰ ਇੱਕ ਹਿਰਦੇ ਦੇ ਅੰਦਰ ਡੀਠਾ ਦੇਖਿਆ ਹੈ। ਸਾਧ ਸੰਗਤ ਜੀ, ਜਿਸ ਦੇ ਆਪਣੇ ਹਿਰਦੇ ਵਿੱਚ ਪ੍ਰਕਾਸ਼ ਨਹੀਂ ਨਾ, ਉਸ ਨੂੰ ਦੂਸਰਿਆਂ ਦੇ ਹਿਰਦੇ ਵਿੱਚ ਪਰਮੇਸ਼ਰ ਜੀ ਦੀ ਜੋਤ ਨਜ਼ਰੀ ਨਹੀਂ ਪੈਂਦੀ ਹੈ ਜੀ। ਕਿਵੇਂ ਨਹੀਂ ਪੈਂਦੀ, ਜਦੋਂ ਪਰਮੇਸ਼ਰ ਜੀ ਵੱਸਦੇ ਸਭਨਾਂ ਵਿੱਚ ਨੇ। ਜਿਹੜਾ ਆਪ ਹੀ ਆਪਣੀਆਂ ਅੱਖਾਂ ਤੋਂ ਅੰਨਾ ਹੈ, ਜਿਸ ਦੀਆਂ ਆਪਣੀਆਂ ਅੱਖਾਂ ਵਿੱਚ ਜੋਤ ਨਹੀਂ, ਸਾਹਮਣੇ ਭਾਵੇਂ ਸਾਧ ਸੰਗਤ ਜੀ ਹੀਰੇ ਮੋਤੀ ਸੋਨਿਆ ਜਵਾਹਰਾਤ ਕਿਉਂ ਨਾ ਹੋਣ, ਸਾਹਮਣੇ ਕੁਦਰਤੀ ਨਜ਼ਾਰੇ ਕਿਉਂ ਨਾ ਹੋਣ, ਪਰ ਕੁਛ ਵੀ ਨਹੀਂ ਦਿਸਦਾ। ਸਭ ਕੁਛ ਹਾਜ਼ਰ ਹੈ, ਪ੍ਰਤੱਖ ਹੈ, ਪਰ ਦਿਸਦਾ ਕਿਉਂ ਨਹੀਂ? ਆਪਣੀਆਂ ਹੀ ਅੱਖਾਂ ਅੰਨੀਆਂ ਨੇ, ਆਪਣੀਆਂ ਹੀ ਅੱਖਾਂ ਵਿੱਚ ਜੋਤ ਨਹੀਂ। ਇਸੇ ਪ੍ਰਕਾਰ ਪਰਮੇਸ਼ਰ ਜੀ ਵੱਸਦੇ ਤੇ ਸਭਨਾਂ ਵਿੱਚ ਨੇ, ਪਰ ਨਜ਼ਰ ਕਿਉਂ ਨਹੀਂ ਆਉਂਦੇ? ਆਪਣੇ ਹਿਰਦੇ 'ਚ ਅਗਿਆਨਤਾ ਦਾ ਹਨੇਰਾ ਹੈ, ਆਪਣੇ ਹਿਰਦੇ 'ਚ ਪ੍ਰਕਾਸ਼ ਨਹੀਂ। ਮਨ ਅਤੇ ਬੁੱਧ ਰੂਪੀ ਨੇਤਰ ਅੰਨੇ ਨੇ, ਭਰਮ ਰੂਪੀ ਫੋਲੇ ਪਏ ਹੋਏ ਨੇ, ਜਿਸ ਕਰਕੇ ਦਿਸਦੇ ਨਹੀਂ। ਸੋ ਸਤਿਗੁਰੂ ਜੀ ਬਚਨ ਕਰਦੇ ਨੇ, ਖੁੱਲ੍ਹ ਗਏ ਸਾਡੇ ਕਰਮ, ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਫਿਰ ਹਿਰਦੇ ਹਿਰਦੇ, ਸਰੀਰ ਸਰੀਰ ਦੇ ਅੰਦਰ, ਹਰ ਵੇਲੇ, ਹਰ ਇੱਕ ਥਾਂ ਤੇ, ਹਰ ਇੱਕ ਪ੍ਰਾਣੀ, ਜੜ ਅਤੇ ਚੇਤਨ ਦੇ ਅੰਦਰ ਪਰਮੇਸ਼ਰ ਜੀ ਨੂੰ ਹੀ

0: संभव।
1: हे गुरसिख प्यारे हो, जो पार ब्रह्म ब्रह्म व्यापक स्वरूप प्रकृति दे पारावार तो परे ने, जो ब्रह्म ब्रह्मा इत्यादि का करके भी पार पारावार तो परे ने, पहुंच तो दूर ने, अजूनी जो परमेश्वर जी जूनिया विच आउण तो रहत ने, जूनिया विच नहीं आउंदे, 84 लाख जूनिया विच परमेश्वर जी नहीं पैंदे, सो मुख जलाओ जे तकाहे ठाकुर जूनी संभाओ। जो परमेश्वर जी सुते प्रकाश ने, किसी माता पिता ने तिना नू जन्म नहीं दिता, किसी महंत ने जा राजे ने तिना नू अपनी थां ते थापिया भी नहीं, निज स्थान ते निज स्वरूप वाले सुते प्रकाश अपने आप तो जो प्रगट हुए हन,
0: सर्व थान घट बीठा,
1: ऐसे परमेश्वर जी सर्व थान सारे स्थाना ते, भावे उच्चे थान ने, नीवे थान ने, खुशक थान ने, जल वाले स्थान ने, थल वाले स्थान ने, ब्रेतियां वाले स्थान ने, पहाड़ ने, इसे प्रकार गुफावां ने, कंदरां ने, सारे स्थानां विच घट, घट नाम शरीर दा है, ते टैंके नूं औंकड़ नहीं टैंका मुकता, जिसका अर्थ है बहुते शरीर, बहुते तो भाव अणगिणत जिन्ने भी नजर आउंदे ने सारे शरीरां दे विच, फिर घट दा अर्थ है हिरदा, बहुते हिरदे जिन्ने भी हिरदे ने सारे हिरदियां दे अंदर, हर एक शरीर हर एक हिरदे दे अंदर बीठा बीठल परमेश्वर जी आप बैठे हुए ने, बीठा दा अर्थ बैठा भी है, परमेश्वर जी आप बैठे हुए आप जी सुभाए मान हन,
0: भायो परापत अमृत नामा,
1: महाराज सच्चे पातशाह जी ऐसे परमेश्वर जिया नू सर्बत स्थाना ते सर्बत शरीरां विच सर्बत हिरदियां विच वसदे किवें जाणिया जांदा है, ते सतगुरु जी बचन करदे ने भायो प्राप्त अमृत नामा, भाई जिन्हां नू पूरिया सतगुरां दे पासों अमृत नाम प्राप्त होया ना, अमृत नाम दी बरकत दे नाल तिन्हां ने जाणिया है, इसे प्रकार
0: भायो प्राप्त अमृत नामा,
1: भाई जिस हरि अकाल पुरख वाहिगुरु जीआं दा अमृत नाम साडे ताई प्राप्त होया है, अमृत नाम अमृत मृत नाम मौत दा अम नाम रहत दा, जेड़ा अमृत नाम मौत तो रहत सदा अमर सदा रहन वाला है, नाम रहयो साधु रहयो रहयो गुरु गोबिंद नाम सदा रहिंदा, इस करके अमृत है, नाम नू जपदे आ अमृत वर्गा मिठा रस आउंदा, इस करके नाम अमृत है, ते नाम जेड़ा है ये जप करन वालियां नू मौत तो रहत कर देंदा है, 84 लाख जूनिया दे गेड़े कट देंदा है, मौत तो रहत करने करके इसका नाम अमृत है, जेड़ा जपदा जन्म मरण तो रहत हो जाता है, सो हजूर फरमाउंदे ने अमृत नामा, ऐसा जो परमेश्वर अमृतमय है, परमेश्वर जी जन्म मरण विच नहीं ना, इस करके परमेश्वर जी अमृत मौत तो रहत ने, मौत तो रहत परमेश्वर जी का अमृत नाम सानू पूरिया सतगुरां तो प्राप्त होया है,
0: बल बल प्रभ चरणी ठा,
1: ऐसा परमेश्वर जी का अमृत नाम जो मौत तो रहत करने वाला है, सारे सुखां दा दाता है, असी ऐसे प्रभु परमेश्वर जी दे चरण ईठा चरणा तो ईठा जो ईठ प्यारे ने, ऐसे प्यारे चरणा तो मन करके बलिहार जांदे हां, तन करके भी बलिहार जांदे हां जीओ,
0: सतसंगत की रेण मुख लागी,
1: सो गरीब निवाज सतगुरु जी बचन करना करदे ने भाई, सतसंगत दी जेड़ी धूड़ है ना, रेण दा अर्थ धूड़, चरणा दी धूड़ जदों साडे मुख दे उपर लगी,
0: ये सगल तीर्थ मजनी ठा, ते
1: सारे तीर्थां दे मजना दे इशनाना दा फल असां ने पा लिया, इसे प्रकार सिद्धांतक सटीक दे अंदर बचन आउंदे ने, सो सिखां ने सवाल कीता, महाराज आप जीआं ने अमृत नाम नूं ही मुक्ति दाता आखिया है, दुनिया दे अंदर 68 तीर्थ भी मुक्ति दाता कहे जांदे ने, महाराज तिना तीर्थां दे प्रथाए आप जी दा की विचार है, ता हजूर फरमाउंदे हन,
0: सतसंगत की रेण मुख लागी,
1: सतसंगत की धूर परी उड नेत्री सब दुरमत मैं लगवाई, सतसंगत दी धूड़ मुख मस्तक नूं लग जावे ते वड्डियां प्राप्तियां हुंदियां ने जी, की प्राप्ति है, हजूर फरमाउंदे ने सतसंगत दी जह सतगुर तह सतसंगत बनाई, आप सरबत माई भाई असीं सारे गुरु के चरणा विच बैठे हां, जिथे सतगुरु जी आप हाजर नाजर होण ते संगत जुड़ी होवे गुरु चरणा दे विच, ते इसनूं सतसंगत कहा जांदा है, ਸਤਿਗੁਰੂ ਜੀ ਬਚਨ ਕਰਦੇ ਨੇ ਸਤ ਸੰਗਤ ਦੇ ਚਰਨਾਂ ਦੀ ਧੂੜ ਜਿਸ ਵੇਲੇ ਮੁਖ ਮਸਤਕ ਨੂੰ ਲਾਗੀ ਲੱਗ ਜਾਵੇ
0: ਸਗਲ ਤੀਰਸ ਮਜ਼ ਨੀਠਾ
1: ਤੇ ਭਾਈ ਜਿਸ ਨੂੰ ਇਹ ਚਰਨ ਧੂੜੀ ਮਿਲ ਜਾਂਦੀ ਏ ਮਾਨੋ ਉਸਨੇ ਸਗਲ ਤੀਰਥ ਕੱਲੇ ਠਾਠ ਤੀਰਥ ਹੀ ਨਹੀਂ ਜਿੰਨੇ ਕਰੋੜਾਂ ਤੀਰਥ ਕਹੇ ਜਾਂਦੇ ਨੇ ਉਹਨਾਂ ਤੀਰਥਾਂ ਦੇ ਮੱਝਣ ਨੀਠਾ ਸਾਰੇ ਪੁਰਬੀਆਂ ਦੇ ਮੱਝਣ ਜਿਹੜੇ ਨੇ ਕਰ ਲਏ ਨੇ। ਸਾਧਾਰਨ ਦਿਨਾਂ ਵਿੱਚ ਤੀਰਥ ਤੇ ਜਾ ਕੇ ਨਹਾਉਣਾ ਤੇ ਇਸ ਨੂੰ ਇਸ਼ਨਾਨ ਕਿਹਾ ਜਾਂਦਾ ਹੈ। ਸੂਰਜ ਗ੍ਰਹਿਣ ਚੰਦਰ ਗ੍ਰਹਿਣ ਇਤਿਆਦਿਕ ਜਦੋਂ ਦਿਉਹਾਰ ਪੁਰਬੀਆਂ ਹੁੰਦੀਆਂ ਨੇ ਉਦੋਂ ਇਸ਼ਨਾਨ ਕੀਤਾ ਜਾਵੇ ਤੇ ਉਸ ਨੂੰ ਮੱਝਣ ਕਿਹਾ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ ਜਿਸ ਨੇ ਸਤ ਸੰਗਤ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਨਾ ਉਹ ਚਰਨਾਂ ਦੀ ਧੂੜੀ ਇੰਨੀ ਬਰਕਤ ਵਾਲੀ ਹੈ ਮਾਨੋ ਉਸਨੇ ਸਾਰਿਆਂ ਤੀਰਥਾਂ ਦੇ ਪੁਰਬੀਆਂ ਦੇ ਇਸ਼ਨਾਨ ਕਰ ਲਏ। ਅਰਥਾਤ ਸਤ ਸੰਗਤ ਦੀ ਧੂੜ ਸਾਰਿਆਂ ਦੇ ਨਾਲੋਂ ਵੱਡੀ ਭਾਰੀ ਹੈ ਤੇ ਵੱਡੀਆਂ ਬਖਸ਼ਿਸ਼ਾਂ ਦੇਣ ਵਾਲੀ ਹੈ। ਸਤ ਸੰਗਤ ਜੀ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਦੇ ਸਮੇਂ ਇੱਕ ਸਿੱਖ ਹੋਇਆ, ਮੁਖ ਦੇ ਉੱਪਰ ਦਾੜਾ ਨਹੀਂ ਸੀ, ਖੋਦਾ ਖੋਦਾ ਕਹਿ ਕੇ ਬਾਕੀ ਦੇ ਸਿੰਘ ਚੜਾਇਆ ਕਰਦੇ ਸੀ। ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀਆਂ ਨੂੰ ਆ ਕੇ ਬੇਨਤੀ ਕੀਤੀ, ਭਾਈ ਸਾਹਿਬ ਜੀ ਮੁਖ ਦੇ ਉੱਪਰ ਦਾੜਾ ਪ੍ਰਕਾਸ਼ ਨਹੀਂ ਹੋ ਰਿਹਾ, ਕਿਰਪਾ ਕਰੋ ਕੋਈ ਯੁਗਤ ਦੱਸੋ। ਤਾਂ ਡਾਕਟਰ ਭਾਈ ਵੀਰ ਸਿੰਘ ਜੀਆਂ ਨੇ ਬਚਨ ਕੀਤਾ, ਸਤ ਸੰਗਤ ਦੇ ਚਰਨਾਂ ਦੀ ਧੂੜ ਮੂੰਹ ਨੂੰ ਲਾਇਆ ਕਰ, ਸਤਿਗੁਰੂ ਜੀ ਦਾੜਾ ਬਖਸ਼ਣਗੇ। ਤੇ ਸਾਧ ਸੰਗਤ ਜੀ ਜਿਸ ਵੇਲੇ ਧੂੜ ਲਾਉਣੀ ਸ਼ੁਰੂ ਕੀਤੀ ਨਾ ਫਿਰ ਐਸੀ ਬਖਸ਼ਿਸ਼ ਹੋਈ ਗੋਡਿਆਂ ਗੋਡਿਆਂ ਤੱਕ ਲੰਬਾ ਦਾੜਾ ਆਇਆ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦੇ ਕੋਲ ਇੱਕ ਸਿੰਘ ਨੇ ਬੇਨਤੀ ਕੀਤੀ, ਮਹਾਂਪੁਰਖੋ ਦਾੜਾ ਨਹੀਂ ਆਇਆ ਤੇ ਜਿਹੜੇ ਲੋਕ ਨੇ ਲੰਕਾ ਦਾ ਚੋਰ ਕਹਿ ਕੇ ਚੜਾਉਂਦੇ ਨੇ, ਜਿਹਨੂੰ ਦਾੜਾ ਨਾ ਨਾ ਆਵੇ ਖੋਦਾ ਬੰਦਾ ਹੋਵੇ ਉਹਨੂੰ ਅਕਸਰ ਕਿਹਾ ਜਾਂਦਾ ਲੰਕਾ ਦਾ ਚੋਰ ਹੈ। ਕਹਿਣ ਲੱਗੇ ਜੀ ਲੰਕਾ ਦਾ ਚੋਰ ਕਹਿ ਕੇ ਚੜਾਉਂਦੇ ਨੇ, ਬਖਸ਼ਿਸ਼ ਕਰੋ ਦਾੜਾ ਆ ਜਾਵੇ। ਤਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਇਹੋ ਬਚਨ ਕੀਤਾ ਸੀ, ਸਤ ਸੰਗਤ ਦੇ ਸਾਧ ਸੰਗਤ ਦੇ ਜੋੜਿਆਂ ਦੀ ਧੂੜ ਮੁੱਖ ਤੇ ਲਾਇਆ ਕਰ ਦਾੜਾ ਆਵੇਗਾ। ਤੇ ਜਦੋਂ ਧੂੜ ਲਾਉਣੀ ਸ਼ੁਰੂ ਕੀਤੀ ਤੇ ਸਾਧ ਸੰਗਤ ਜੀ ਥੋੜੇ ਦਿਨਾਂ ਵਿੱਚ ਬੜਾ ਭਰਵਾਂ ਦਾੜਾ ਮੁੱਖ ਦੇ ਉੱਪਰ ਪ੍ਰਕਾਸ਼ਮਾਨ ਹੋਇਆ। ਇਸ ਪ੍ਰਕਾਰ ਪ੍ਰਤੱਖ ਵੀ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਚਰਨ ਧੂੜ ਮਸਤਕ ਦੇ ਉੱਪਰ ਲੱਗ ਜਾਵੇ ਨਾ, ਜਿਵੇਂ ਭਾਈ ਸ਼ੁਬੇਗ ਸਿੰਘ ਜੀ ਨੇ ਆਪਣੇ ਸਪੁੱਤਰ ਸ਼ਾਹਬਾਜ ਸਿੰਘ ਜੀ ਦੇ ਮਸਤਕ ਦੇ ਉੱਪਰ ਪੈਰ ਦਾ ਅੰਗੂਠਾ ਮਾਰਿਆ ਸੀ, ਚਰਨ ਧੂੜ ਲੱਗ ਗਈ, ਅੰਗੂਠਾ ਖਹਿ ਕੇ ਲੰਘਿਆ ਤੇ ਮੱਥੇ ਦੀ ਮਾੜੀ ਰੇਖ ਹੀ ਮਿਟਾ ਦਿੱਤੀ ਸੀ। ਇਸ ਪ੍ਰਕਾਰ ਸਤ ਸੰਗਤ ਦੀ ਜਿਹੜੀ ਧੂੜ ਹੈ ਵੱਡੀਆਂ ਭਾਰੀਆਂ ਬਖਸ਼ਿਸ਼ਾਂ ਕਰ ਦੇਣ ਵਾਲੀ ਏ, ਪੁੱਠੇ ਲੇਖਾਂ ਨੂੰ ਸਿੱਧਿਆ ਕਰ ਦੇਣ ਵਾਲੀ ਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਰੋੜਾਂ ਤੀਰਥਾਂ ਦੇ ਪੁਰਬੀਆਂ ਦੇ ਮੱਝਣ ਕਰਨੇ ਦਾ ਫਲ ਮਿਲਦਾ ਹੈ ਸਤ ਸੰਗਤ ਦੀ ਧੂੜ ਮੁੱਖ ਮਸਤਕ ਦੇ ਉੱਪਰ ਲੱਗ ਜਾਵੇ ਤਾਂ।
0: ਨਾਨਕ ਰੰਗ ਚਲੂਲ ਭਏ ਹੈ।
1: ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬਚਨ ਕਰਦੇ ਨੇ, ਭਾਈ ਪਰਮੇਸ਼ਰ ਜੀ ਦੇ ਪਿਆਰ ਦਾ ਰੰਗ ਚਲੂਲ ਅਤਿਅੰਤ ਲਾਲ ਚੂਚਵਾ ਗੂੜਾ ਸਾਡੇ ਹਿਰਦੇ ਨੂੰ ਲੱਗਾ ਹੈ, ਭਗਤੀ ਦੇ ਰੰਗ ਵਾਲੇ ਹੋਏ ਹਾਂ।
0: ਹਰ ਰੰਗ ਨਾਲ ਹਾ ਮਜੀਠਾ।
1: ਮਹਾਰਾਜ ਰੰਗ ਤੇ ਸਾਨੂੰ ਵੀ ਲੱਗਾ ਹੈ ਪਰ ਦੁਨੀਆਂ ਦੇ ਮੋਹ ਦਾ ਰੰਗ ਲੱਗ ਗਿਆ, ਸਾਨੂੰ ਕਾਮ ਕ੍ਰੋਧ ਦਾ ਰੰਗ, ਰੰਗ ਕਹੀਏ ਪਿਆਰ, ਸਾਨੂੰ ਕਾਮ ਕ੍ਰੋਧ ਦਾ, ਸਾਨੂੰ ਪਦਾਰਥਾਂ ਦਾ, ਸਰੀਰ ਦਾ, ਲੰਬੀ ਉਮਰ ਦਾ ਪਿਆਰ ਲੱਗ ਗਿਆ। ਮਹਾਰਾਜ ਜੀ ਫਰਮਾਉਂਦੇ ਨੇ ਇਹ ਜਿਹੜੇ ਪਿਆਰ ਦੁਨੀਆਂ ਦੇ ਸਾਰੇ ਲੱਥ ਜਾਂਦੇ ਨੇ, ਜਿਹੜੇ ਦੁਨੀਆਂ ਦੇ ਪਿਆਰ ਨੇ ਮੋਹ ਨੇ, ਇਹ ਕੱਚੇ ਨੇ ਕਸੁੰਬੇ ਦੇ ਫੁੱਲ ਵਰਗੇ। ਕਸੁੰਬੇ ਦਾ ਫੁੱਲ ਖਿੜਿਆ ਤੇ ਬੜਾ ਸੋਹਣਾ ਲੱਗਦਾ ਹੈ, ਰੰਗ ਬੜਾ ਸੋਹਣਾ ਲੱਗਦਾ, ਪਰ ਰੰਗ ਇੰਨਾ ਕੱਚਾ ਹੁੰਦਾ, ਪਾਣੀ ਦੀਆਂ ਬੂੰਦਾਂ ਫੁੱਲ ਦੇ ਉੱਪਰ ਪਾ ਦੇਈਏ ਨਾ ਜਾਂ ਪੈ ਜਾਣ ਤੇ ਰੰਗ ਖੁਰ ਕੇ ਉੱਤਰ ਜਾਂਦਾ, ਲੱਥ ਜਾਂਦਾ, ਰੰਗ ਨਹੀਂ ਟਿਕਦਾ। ਤੇ ਦੂਸਰੇ ਪਾਸੇ ਜਿਹੜਾ ਮਜੀਠੀ ਰੰਗ ਹੁੰਦਾ, ਜਿਸ ਕੱਪੜੇ ਨੂੰ ਮਜੀਠੀ ਰੰਗ ਚਾੜ ਦਿੱਤਾ ਜਾਵੇ ਨਾ, ਕੱਪੜਾ ਹੰਡ ਜਾਵੇ, ਕੱਸ ਜਾਵੇ, ਪੁਰਾਣਾ ਹੋ ਜਾਵੇ, ਲੀਰਾ ਲੀਰਾ ਕਾਤਰਾ ਕਾਤਰਾ ਵੀ ਹੋ ਜਾਵੇ ਨਾ, ਉਹ ਰੰਗ ਨਹੀਂ ਲੱਥਦਾ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਮਾਇਆ ਦਾ ਰੰਗ, ਦੁਨੀਆਂ ਦੇ ਮੋਹ ਦਾ ਰੰਗ, ਕਾਮ ਕ੍ਰੋਧ ਦਾ ਰੰਗ, ਪਦਾਰਥਾਂ ਦਾ ਰੰਗ, ਲੰਬੀ ਉਮਰ ਦਾ ਰੰਗ, ਸਰੀਰ ਦਾ ਪਿਆਰ, ਇਹ ਜਿਤਨੇ ਪਿਆਰ ਜਿਤਨੇ ਰੰਗ ਨੇ ਸਾਰੇ ਕੱਚੇ ਨੇ ਕਸੁੰਬੇ ਰੰਗ ਵਰਗੇ, ਤੇ ਵਾਹਿਗੁਰੂ ਜੀ ਦੀ ਬੰਦਗੀ ਦਾ ਪਿਆਰ ਇਹ ਕਸੁੰਬੇ ਰੰਗ ਵਰਗਾ ਹੈ। ਲਾਲ ਚੂਚੂਆ ਅਤ ਗੂੜਾ ਹਿਰਦੇ ਦੇ ਉੱਪਰ ਜਦੋਂ ਚੜ੍ਹ ਜਾਂਦਾ, ਸਭਨਾਂ ਦੇ ਚੜ੍ਹਦਾ ਨਹੀਂ ਤੇ ਜਿਨ੍ਹਾਂ ਦੇ ਚੜ੍ਹ ਜਾਂਦਾ ਫਿਰ ਉੱਤਰਦਾ ਹੀ ਨਹੀਂ, ਉਹਨਾਂ ਨੂੰ ਭੱਠੀਆਂ ਵਿੱਚ ਝੋਕ ਦਿੱਤਾ ਜਾਵੇ, ਗੱਡੀਆਂ ਹੇਠਾਂ ਲਤਾੜ ਦਿੱਤਾ ਜਾਵੇ, ਜੰਡਾ ਨਾਲ ਬੰਨ ਕੇ ਸਾੜ ਦਿੱਤਾ ਜਾਵੇ, ਤਵੀਆਂ ਤੇ ਭੁੰਨ ਦਿੱਤਾ ਜਾਵੇ, ਅੱਗ ਵਿੱਚ, ਅੱਗ ਦੇ ਉੱਪਰ ਭੱਠੀ ਦੇ ਵਿੱਚ ਅੱਗ ਬਾਲ ਕੇ ਉੱਪਰ ਦੇਗ ਰੱਖ ਕੇ ਪਾਣੀ ਪਾ ਕੇ ਆਲੂ ਵਾਂਗੂ ਉਬਾਲ ਦਿੱਤਾ ਜਾਵੇ, ਖੋਪੜ ਲਾ ਦਿੱਤੇ ਜਾਣ, ਬੰਦ ਬੰਦ ਕੱਟ ਦਿੱਤੇ ਜਾਣ, ਇਹ ਮਜੀਠੀ ਰੰਗ ਉੱਤਰਦਾ ਹੀ ਨਹੀਂ। ਨਾ ਉਹ ਮੁੱਖ ਚੋਂ ਸੀ ਕਹਿੰਦੇ ਨੇ, ਨਾ ਉਫ ਕਹਿੰਦੇ ਨੇ, ਨਾ ਹਾਏ ਕਹਿੰਦੇ ਨੇ, ਉਹਨਾਂ ਦੀ ਸੁਰਤੀ ਨਾਮ ਦੇ ਨਾਲੋਂ ਟੁੱਟਦੀ ਨਹੀਂ, ਲਿਵ ਨਾਮ ਦੇ ਨਾਲੋਂ ਟੁੱਟਦੇ ਨਹੀਂ, ਐਸਾ ਪਿਆਰ ਨਾਮ ਦਾ ਲੱਗ ਜਾਂਦਾ ਹੈ। ਕਹੋ ਨਾਨਕ ਰੰਗ ਚਲੂਲ ਭਏ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ, ਜਿਨ੍ਹਾਂ ਨੂੰ ਸਤਸੰਗਤ ਦੀ ਧੂੜ ਮਿਲੀ, ਕਰੋੜਾਂ ਤੀਰਥਾਂ ਦੀਆਂ ਪੁਰਬੀਆਂ ਦੇ ਮੱਝਣ ਦਾ ਇਸ਼ਨਾਨ ਮਿਲ ਗਿਆ, ਉਹਨਾਂ ਦੇ ਹਿਰਦੇ ਦੇ ਉੱਪਰ ਆਤ ਲਾਲ ਗੂੜਾ ਚੂਚਵਾ ਪ੍ਰੇਮ ਦਾ ਮਜੀਠੀ ਰੰਗ, ਭਗਤੀ ਦਾ ਰੰਗ ਚੜਿਆ ਹੈ। ਹਰ ਰੰਗ ਨਾ ਲਹੈ ਮਜੀਠਾ, ਚਾਹੇ ਸਰੀਰ ਛੁੱਟ ਕਿਉਂ ਨਾ ਜਾਵੇ, ਪਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਦਾ ਰੰਗ ਤਿਨ੍ਹਾਂ ਦੇ ਮਨਾਂ ਤੋਂ ਹਿਰਦਿਆਂ ਤੋਂ ਨਹੀਂ ਲੱਥਦਾ ਹੈ।
0: ਤਾਰਕ ਮਹੱਲਾ ਪੰਜਵਾਂ,
1: ਸਾਰੰਗ ਰਾਗ ਦੇ ਅੰਦਰ ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਹਜ਼ੂਰ।

0: ਕਿਰਪਾਲਤਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦੱਸਣਾ ਕਰੋ, ਸਾਡਾ ਜਿਹੜਾ ਮਨ ਹੈ ਪ੍ਰਭੂ ਪਰਮੇਸ਼ਰ ਜੀ ਦੀ ਬੰਦਗੀ ਵਿੱਚ ਲੱਗਦਾ ਕਿਉਂ ਨਹੀਂ? ਮਹਾਰਾਜ ਸਾਹਿਬ ਜੀ ਸੁਣਦੇ ਹਾਂ ਵਾਹਿਗੁਰੂ ਜੀ ਅੰਗ ਸੰਗ ਨੇ, ਪਰ ਮਹਾਰਾਜ ਤਾਂ ਵੀ ਐਸੀ ਪ੍ਰਤੀਤੀ ਨਹੀਂ ਆਉਂਦੀ। ਗਰੀਬ ਨਿਵਾਜ ਉਪਦੇਸ਼ ਦੇ ਕਰਕੇ ਸਾਡੇ ਤਾਂ ਹੀ ਸਮਝ ਸੋਝੀ ਦਿਓ। ਤੇ ਸਤਿਗੁਰੂ ਜੀ ਬਚਨ ਕਰਦੇ ਹਨ ਜੀਓ
1: ਹਰ ਹਰ ਨਾਮ ਦਿਓ ਗੁਰ ਸਾਥੇ।
0: ਭਾਈ ਸਾਨੂੰ ਹਰੀ ਪਰਮੇਸ਼ਰ ਜੀਆਂ ਦਾ ਅੰਮ੍ਰਿਤ ਨਾਮ ਪੂਰਿਆਂ ਸਤਿਗੁਰਾਂ ਨੇ ਦੇ ਦਿੱਤਾ ਹੈ, ਜਿਹੜਾ ਹਰੀ ਪਰਮੇਸ਼ਰ ਜੀ ਤੇ ਪਰਮੇਸ਼ਰ ਜੀ ਦਾ ਨਾਮ ਸਦਾ ਹੀ ਸਾਡੇ ਅੰਗ ਸੰਗ ਵਸਦਾ ਹੈ।
1: ਨਿਮਖ ਬਚਨ ਪ੍ਰਭ ਹੀਰਾ ਬਸਿਓ।
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨ ਪ੍ਰਭੂ ਪਰਮੇਸ਼ਰ ਜੀ ਦੀ ਪ੍ਰਾਪਤੀ ਕਰਾਉਣ ਵਾਲੇ, ਨਮਕ ਮਾਤਰ ਵੀ ਹਿਰਦੇ ਦੇ ਵਿੱਚ ਜਦੋਂ ਵਸ ਜਾਂਦੇ ਹਨ,
1: ਸਗਲ ਭੁੱਖ ਮੇਰੀ ਲਾਥੇ,
0: ਫਿਰ ਸਾਰੇ ਦੁੱਖ ਲੱਥ ਜਾਂਦੇ ਨੇ, ਸਾਰੀਆਂ ਭੁੱਖਾਂ ਲੱਥ ਜਾਂਦੀਆਂ ਨੇ, ਸਾਰੀਆਂ ਵਾਸ਼ਨਾਵਾਂ ਲੱਥ ਜਾਂਦੀਆਂ ਨੇ, ਸਾਰੀਆਂ ਤ੍ਰੇਹਾਂ ਲੱਥ ਜਾਂਦੀਆਂ ਨੇ, ਕਿਸੇ ਪ੍ਰਕਾਰ ਦਾ ਕੋਈ ਫਿਰ ਸੰਕਲਪ ਵਿਕਲਪ ਨਹੀਂ ਬਚਦਾ, ਫਿਰ ਦੁਨੀਆਂ ਦੇ ਰੰਗ ਨਹੀਂ ਲੱਗਦੇ, ਫਿਰ ਪਰਮੇਸ਼ਰ ਜੀ ਦਾ ਨਾਮ ਅਤਿਅੰਤ ਪਿਆਰਾ ਲੱਗਦਾ ਹੈ। ਇਸੇ ਪ੍ਰਕਾਰ
1: ਹਰ ਨਾਮ ਦਿਓ ਗੁਰ ਸਾਥੇ।
0: ਭਾਈ ਜਿਨ੍ਹਾਂ ਨੂੰ ਹਰੀ ਪਰਮੇਸ਼ਰ ਜੀ ਦਾ ਹਰਿਆਂ ਭਰਿਆਂ ਕਰਨ ਵਾਲਾ ਅੰਮ੍ਰਿਤ ਨਾਮ ਪੂਰਿਆਂ ਸਤਿਗੁਰਾਂ ਨੇ ਦੇ ਦਿੱਤਾ ਨਾ, ਉਹਨਾਂ ਨੇ ਗੁਰੂ ਜੀ ਦੇ ਉਪਦੇਸ਼ ਦੁਆਰਾ ਹਰ ਵੇਲੇ ਹਰੀ ਪਰਮੇਸ਼ਰ ਜੀ ਨੂੰ ਅੰਗ ਸੰਗ ਹੀ ਜਾਣਿਆ, ਅਥਵਾ ਗੋਰੇ ਸਾਥੇ ਸਤਿਗੁਰੂ ਜੀ ਨੂੰ ਉਹਨਾਂ ਨੇ ਅੰਗ ਸੰਗ ਹੀ ਜਾਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾ ਅੰਗ ਸੰਗ ਹੀ ਵਸਦੇ ਨੇ। ਸਾਧ ਸੰਗਤ ਜੀ, ਮਨਮੁਖਾਂ ਦਾ ਇਸ ਪ੍ਰਕਾਰ ਦਾ ਨਿਸ਼ਚਾ ਹੁੰਦਾ ਹੈ ਕਿ ਜੇ ਤੇ ਕਿਧਰੇ ਛੋਟਾ ਮੋਟਾ ਕੋਈ ਪੁੰਨ ਦਾਨ ਕਰ ਲੈਣ ਨਾ, ਫਿਰ ਮੂੰਹੋਂ ਬੋਲ ਬੋਲ ਕੇ ਦੱਸਣਾ ਤੇ ਐਵੇਂ ਜਣਾਉਣਾ ਮੈਂ ਬੜਾ ਪੁੰਨ ਦਾਨ ਕੀਤਾ, ਪਰਮੇਸ਼ਰ ਜੀ ਛੇਤੀ ਫਲ ਦੇ ਦਿਓ ਮੈਨੂੰ। ਰੁਪਈਆ ਦੇ ਕੇ ਟਰਾਲੀ ਮੰਗਣੀ, ਟਕਾ ਦੇ ਕੇ ਟਰੱਕ ਮੰਗਣੇ, ਭਾਵ ਤੇ ਐਸਾ ਸੁਭਾਵ ਐਸਾ ਹੁੰਦਾ ਹੈ, ਪਰ ਜਦੋਂ ਪਾਪ ਕਰਮ ਜਾਣਦੇ ਨੇ ਫਿਰ ਪਰਮੇਸ਼ਰ ਜੀ ਨੂੰ ਦੂਰ ਜਾਣਦੇ ਨੇ। ਰੱਬ ਕਿਹੜਾ ਵੇਹਦਾ ਫਿਰਦਾ ਕਦੇ ਫੁਰਨਾ? ਭਾਈ ਜੋਗਾ ਸਿੰਘ ਜੀ ਦੇ ਮਨ ਵਿੱਚ ਵੀ ਆ ਗਿਆ ਨਾ, ਜਿਸ ਵੇਲੇ ਚਿੱਤ ਵਿੱਚ ਅਹੰਕਾਰ ਆਇਆ, ਫੁਰਨਾ ਫਰਿਆ, ਜੋਗਾ ਸਿੰਘਾ ਤੇਰੇ ਵਰਗਾ ਕੋਈ ਸਿੱਖ ਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਹੋਣਾ ਹੀ ਨਹੀਂ, ਕਿਉਂਕਿ ਮੈਂ ਲਾਵਾਂ ਹੀ ਛੱਡ ਕੇ ਆ ਗਿਆ। ਐਸਾ ਕਿਹੜਾ ਸਿੱਖ ਹੋ ਸਕਦਾ ਜਿਹੜਾ ਹੁੰਦੇ ਆਨੰਦ ਕਾਰਜ ਵਿੱਚ ਲਾਵਾਂ ਅੱਧ ਵਿੱਚ ਛੱਡ ਕੇ ਆ ਜਾਵੇ? ਤੇ ਸਾਧ ਸੰਗਤ ਜੀ ਜਦੋਂ ਹੁਸ਼ਿਆਰਪੁਰ ਪੁੱਜੇ ਨਾ ਭਾਈ ਜੋਗਾ ਸਿੰਘ ਜੀ, ਤੇ ਵੇਸਵਾ ਦੇ ਵੱਲ ਫੁਰਨਾ ਚੱਲਿਆ ਗਿਆ, ਦੁਆਰੇ ਤੇ ਜਾ ਪੁੱਜੇ ਨੇ, ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਰੇਦਾਰ ਹੋ ਕਰਕੇ ਅੱਗੇ ਆਣ ਖਲੋਤੇ ਨੇ। ਫੁਰਨਾ ਬਣਿਆ ਸੀ, ਹੰਕਾਰ ਨੇ ਥਾਪੜਾ ਦੇ ਕੇ ਆਖਿਆ ਜੋਗਾ ਸਿੰਘਾ ਰਾਤ ਇੱਥੇ ਵੇਸਵਾ ਕੋਲ ਕੱਟ ਕੇ ਅੱਗੇ ਚੱਲਿਆ ਜਾਵੀਂ, ਕਲਗੀਆਂ ਵਾਲਾ ਕਿਹੜਾ ਵੇਂਦਾ ਫਿਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰ ਮੇਰਾ ਸੰਗ ਸਦਾ ਹੈ ਨਾਲੇ ਬਿਰਧ ਦੀ ਲਾਜ ਰੱਖੀ ਹੈ, ਸਾਹਮਣੇ ਜਾ ਪੁੱਜੇ ਨੇ, ਜਾ ਕੇ ਬਚਨ ਕੀਤਾ ਹੈ ਤੇਰੇ ਸਰੂਪ ਤੋਂ ਮੈਨੂੰ ਤੂੰ ਸਿੱਖ ਪ੍ਰਤੀਤ ਹੁੰਦਾ ਹੈ, ਤੇੜ ਤੇਰੇ ਕਛਿਹੜਾ ਲੱਗਦਾ ਹੈ, ਜੋ ਬੁੱਕਲ ਚਾਦਰੇ ਦੀ ਮਾਰ ਕੇ ਆਪਣੇ ਬਸਤਰ ਢੱਕੀ ਬੈਠਾ, ਗਲ ਤੇਰੇ ਚੋਲਾ ਲੱਗਦਾ ਹੈ, ਸੀਸ ਤੇ ਸਿੱਧਾ ਦਸਤਾਰਾ ਲੱਗਦਾ ਹੈ, ਤੂੰ ਕਲਗੀਆਂ ਵਾਲੇ ਦਾ ਸਿੱਖ ਲੱਗਦਾ, ਤੈਨੂੰ ਫੜ ਕੇ ਤੇਰੇ ਗੁਰੂ ਦੇ ਪੇਸ਼ ਕਰਾਂ। ਜਦੋਂ ਇਵੇਂ ਬਚਨ ਕੀਤਾ ਤੇ ਮਨ ਵਿੱਚ ਸ਼ਰਮਿੰਦਗੀ ਆਈ ਤੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸ੍ਰੀ ਅਨੰਦਪੁਰ ਸਾਹਿਬ ਆ ਕੇ ਮੁਆਫੀ ਮੰਗੀ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਗੁਰ ਸਾਥੇ। ਭਾਈ ਜਿਨ੍ਹਾਂ ਨੂੰ ਹਰ ਹਰ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਸਤਿਗੁਰਾਂ ਨੇ ਦਿੱਤਾ ਨਾ, ਜਿਹੜੇ ਹਰ ਹਰ ਨਾਮ ਦਿਓ, ਹਰ ਵੇਲੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਜਪਣੇ ਦੀ ਦਾਤ ਜਿਨ੍ਹਾਂ ਗੁਰਸਿੱਖਾਂ ਦੇ ਤਾਈਂ ਸਤਿਗੁਰੂ ਜੀ ਨੇ ਦਿੱਤੀ ਹੈ, ਜਿਹੜੇ ਫਿਰ ਹਰ ਵਾਲੇ ਜਪਦੇ ਨੇ ਗੁਰ ਸਾਥੇ, ਸਤਿਗੁਰੂ ਜੀ ਸਦਾ ਅੰਗ ਸੰਗ ਹੀ ਰਹਿੰਦੇ ਹਨ ਉਹਨਾਂ ਦੇ, ਕਦੇ ਵੀ ਤਿੰਨਾਂ ਨੂੰ ਇਸ ਵਿਸ਼ਿਆਂ ਵਿਹੋ ਭਰੇ ਸੰਸਾਰ ਦੇ ਅੰਦਰ ਇਕੱਲਿਆਂ ਨੂੰ ਨਹੀਂ ਛੱਡਦੇ।
1: ਨਿਮਖ ਬਚਨ ਪ੍ਰਭ ਹੀਰਾ ਬਸਿਓ।
0: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੰਮ੍ਰਿਤ ਬਚਨ, ਅੰਮ੍ਰਿਤ ਨਾਮ ਰੂਪੀ ਬਚਨ, ਇੱਕ ਨਿਮਖ ਮਾਤਰ ਵੀ ਪ੍ਰਭੂ ਜੀ ਦੀ ਪ੍ਰਾਪਤੀ ਕਰਾਉਣ ਵਾਲੇ ਉਪਦੇਸ਼ਾਂ ਦੇ ਜਿਨ੍ਹਾਂ ਪ੍ਰਾਣੀਆਂ ਦੇ ਹਿਰਦੇ ਦੇ ਵਿੱਚ ਵਸ ਜਾਂਦੇ ਹਨ,
1: ਸਗਲ ਭੁੱਖ ਮੇਰੀ ਲਾਥੇ,
0: ਤੇ ਫਿਰ ਉਹ ਬਚਨ ਕਰਦੇ ਨੇ ਕਿ ਮੇਰੀਆਂ ਸਾਰੀਆਂ ਭੁੱਖਾਂ ਅੰਮ੍ਰਿਤ ਨਾਮ ਦੇ ਨਾਲ ਲੱਥ ਗਈਆਂ ਨੇ। ਐਸਾ ਅੰਮ੍ਰਿਤ ਨਾਮ ਹੈ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਜਿਨ੍ਹਾਂ ਨੇ ਅੰਮ੍ਰਿਤ ਨਾਮ ਦੇ ਭੋਜਨ ਨੂੰ ਛਕਿਆ ਹੈ ਨਾ ਜੀ, ਲੋਕ ਅਤੇ ਪਰਲੋਕ ਦੇ ਸਵਰਗ ਲੋਕ ਤੋਂ ਬ੍ਰਹਮ ਲੋਕ ਦੇ ਪਦਾਰਥਾਂ ਦੀਆਂ ਸਾਰੀਆਂ ਭੁੱਖਾਂ ਤਿੰਨਾਂ ਦੀਆਂ ਉਤਰ ਜਾਂਦੀਆਂ ਹਨ ਜੀਓ। ਵਿਸ਼ਰਾਮ ਦੇ ਕਰਕੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਜੀਓ,
1: ਕਿਰਪਾ ਨਿਧਾਨ ਗੁਣ ਨਾਇਕ ਠਾਕੁਰ।
0: ਸੋ ਮਹਾਰਾਜ, ਐਸੇ ਵਾਹਿਗੁਰੂ ਜੀ ਦੇ ਗੁਣ ਸਾਡੇ ਤਾਈਂ ਕਥਨ ਕਰਕੇ ਸੁਣਾਓ, ਤਾਂ ਕਿ ਗੁਣੀ ਨਿਧਾਨ ਜੀ ਦੇ ਗੁਣ ਸਰਵਣ ਕਰੀਏ ਤੇ ਸਾਡਾ ਵੀ ਪਿਆਰ ਤਿਸ ਦੇ ਨਾਲ ਬਣ ਆਵੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਜੋ ਵਾਹਿਗੁਰੂ ਜੀ ਨੇ ਨਾ ਕਿਰਪਾ ਨਿਧਾਨ ਕਿਰਪਾ ਦੇ ਖਜ਼ਾਨੇ ਕਿਰਪਾ ਦੇ ਸਾਗਰ ਨੇ ਗੁਣ ਨਾਇਕ ਠਾਕੁਰ ਪਰਮੇਸ਼ਰ ਜੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਪ੍ਰਤ ਪਾਲਣਾ ਕਰਨ ਵਾਲੇ ਤੇ ਮਹਾਂਪਰਲੋ ਕਰਨ ਵਾਲੇ ਨੇ ਗੁਣ ਨਾਇਕ ਗੁਣਾਂ ਦੇ ਸਵਾਮੀ ਸ਼ੁਭ ਗੁਣਾਂ ਦੇ ਮਾਲਕ ਗੁਣੀ ਨਿਧਾਨ ਗੁਣਾਂ ਦੇ ਸਾਗਰ ਹਨ।
1: ਸੁਖ ਸਮੂਹ ਸਭ ਨਾਥੇ
0: ਤੇ ਗਰੀਬ ਨਿਵਾਜ ਜੀ ਫਰਮਾਨ ਕਰਨਾ ਕਰਦੇ ਨੇ ਐਸੇ ਜਿਹੜੇ ਪਰਮੇਸ਼ਰ ਜੀ ਨੇ ਨਾ ਉਹ ਸਾਰੇ ਸੁੱਖਾਂ ਦੇ ਸਮੂਹ ਸੁੱਖਾਂ ਦੇ ਦਾਤੇ ਨੇ ਤੇ ਐਸੇ ਜਿਹੜੇ ਪਰਮੇਸ਼ਰ ਜੀ ਨੇ ਸਭ ਨਾਥੇ ਸਾਰਿਆਂ ਦੇ ਮਾਲਕ ਨੇ ਦੀਨਾਂ ਦੇ ਨਿਮਾਣਿਆਂ ਦੇ ਗਰੀਬਾਂ ਦੇ ਜਿਨ੍ਹਾਂ ਦਾ ਕੋਈ ਮਾਲਕ ਨਹੀਂ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਪਰਮੇਸ਼ਰ ਜੀ ਉਹਨਾਂ ਦੇ ਵੀ ਮਾਲਕ ਤੇ ਉਹਨਾਂ ਦੇ ਵੀ ਆਸਰੇ ਨੇ। ਤਾਂ ਹੀ ਕਿਹਾ ਜਾਂਦਾ ਹੈ ਜਿਸ ਦਾ ਦੁਨੀਆਂ ਵਿੱਚ ਕੋਈ ਨਹੀਂ ਹੁੰਦਾ ਉਸ ਦਾ ਪਰਮੇਸ਼ਰ ਹੁੰਦਾ ਹੈ। ਫਿਰ ਸਵਾਲ ਉੱਠਦਾ ਪਰਮੇਸ਼ਰ ਉਹਨਾਂ ਦਾ ਹੀ ਕਿਉਂਕਿ ਸਾਰਿਆਂ ਦਾ ਨਹੀਂ? ਭਾਈ ਪਰਮੇਸ਼ਰ ਤੇ ਸਾਰਿਆਂ ਦਾ ਹੈ ਪਰ ਸਾਰਿਆਂ ਦੀ ਟੇਕ ਬਹੁਤਿਆਂ ਥਾਵਾਂ ਤੇ ਲੱਗੀ ਹੁੰਦੀ ਹੈ। ਜਿਸ ਦਾ ਹੈ ਹੀ ਕੋਈ ਨਹੀਂ ਉਸ ਦੀ ਦੂਜੀ ਟੇਕ ਹੀ ਕੋਈ ਨਹੀਂ, ਫਿਰ ਪਰਮੇਸ਼ਰ ਜੀ ਤੇ ਟੇਕ ਬਚਦੀ? ਮਹਾਰਾਜ ਤੁਹਾਡੀ ਟੇਕ ਹੈ। ਜਿਸ ਦੇ ਸੰਬੰਧੀ ਬਹੁਤੇ ਹੁੰਦੇ ਨੇ, ਹਿਤੂ ਬਹੁਤੇ ਹੁੰਦੇ ਨੇ ਨਾ, ਉਸ ਦੀ ਟੇਕ ਵੀ ਬਹੁਤਿਆਂ ਤੇ ਹੁੰਦੀ ਹੈ। ਦੁਰਯੋਧਨ ਦੇ ਹੁਕਮ ਦੇ ਨਾਲ ਦੁਸ਼ਾਸਨ ਦ੍ਰੋਪਤਾ ਨੂੰ ਨਿਰਵਸਤਰ ਕਰਨਾ ਚਾਹੁੰਦਾ ਹੈ। ਉਸਨੇ ਪਿਤਾਮਾ ਭੀਸ਼ਮ ਅੱਗੇ ਬੇਨਤੀਆਂ ਕੀਤੀਆਂ, ਆਚਾਰੀਆ ਦਰੋੜ ਅੱਗੇ ਬੇਨਤੀਆਂ ਕੀਤੀਆਂ, ਕੁਲ ਗੁਰੂ ਕਿਰਪਾਚਾਰੀਆ ਦਾ ਆਸਰਾ ਤੱਕਿਆ, ਆਪਣੇ ਪੰਜ ਪਤੀਆਂ ਦਾ ਆਸਰਾ ਤੱਕਿਆ, ਪਰ ਕਿਸੇ ਨੇ ਲਾਜ ਨਾ ਬਚਾਈ। ਫਿਰ ਕ੍ਰਿਸ਼ਨ ਜੀ ਨੂੰ ਯਾਦ ਕੀਤਾ, ਕ੍ਰਿਸ਼ਨ ਜੀ ਨੇ ਲਾਜ ਰੱਖੀ, ਇਹ ਨਿਰਵਸਤਰ ਨਹੀਂ ਹੋਣ ਦਿੱਤਾ। ਸਭਾ ਦੇ ਵਿੱਚੋਂ ਜਿਸ ਵੇਲੇ ਵਾਪਸ ਘਰ ਆਈਏ ਨਾ, ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਤੇ ਸ਼ਰਮਾ ਕਰਕੇ ਨਜ਼ਰਾਂ ਝੁਕਾ ਕੇ ਆਖਿਆ, ਭਗਵਾਨ ਜੀ ਤੁਸਾਂ ਕਿਰਪਾ ਕੀਤੀ, ਅੱਜ ਨਿਰਵਸਤਰ ਹੋਣ ਤੋਂ ਬਚਾ ਲਿਆ, ਅੱਜ ਮੇਰੀ ਲਾਜ ਰੱਖੀਏ। ਫਿਰ ਹੌਕਾ ਭਰ ਕੇ ਆਖਿਆ, ਹੇ ਸਖਾ, ਹੇ ਭਗਵਾਨ ਜੀ, ਹੇ ਕ੍ਰਿਸ਼ਨ ਜੀ, ਮੈਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ, ਮੈਨੂੰ ਬੇਅਦਬ ਕਰਨ ਵਾਲੇ ਬਚਨ ਬੋਲੇ ਗਏ, ਮੇਰਾ ਚੀਰ ਹਰਨ ਕਰਨ ਦਾ ਯਤਨ ਕੀਤਾ ਗਿਆ, ਇੰਨਾ ਸਮਾਂ ਮੈਂ ਸਭਾ ਦੇ ਵਿੱਚ ਬੇਅਦਬੀ ਸਹਾਰਦੀ ਰਹੀ, ਉਦੋਂ ਆ ਕੇ ਮੇਰੀ ਰੱਖਿਆ ਕਿਉਂ ਨਾ ਕੀਤੀ? ਅੰਤ ਵਿੱਚ ਵੀ ਤੇ ਲਾਜ ਰੱਖੀ ਹੈ ਨਾ, ਪਹਿਲਾਂ ਹੀ ਲਾਜ ਰੱਖ ਲੈਂਦੇ, ਮੈਂ ਇੰਨੀ ਬੇਅਦਬ ਹੁੰਦੀ ਹੋਈ ਨਾ, ਮੇਰੇ ਵਾਲ ਫੜ ਕੇ ਸਭਾ ਵਿੱਚ ਘਸੀਟਿਆ ਹੀ ਨਾ ਜਾਂਦਾ। ਤੇ ਭਗਵਾਨ ਜੀ ਨੇ ਆਖਿਆ, ਦ੍ਰੋਪਤਾ, ਤੂੰ ਪਹਿਲਾਂ ਮੈਨੂੰ ਯਾਦ ਹੀ ਨਹੀਂ ਕੀਤਾ, ਕਿਉਂਕਿ ਪਹਿਲਾਂ ਤੇਰੀ ਟੇਕ ਬਹੁਤਿਆਂ ਤੇ ਸੀ, ਤੇਰਾ ਆਸਰਾ ਬਹੁਤੇ ਤੂੰ ਬਣਾਏ ਹੋਏ ਸੀ, ਪੰਜ ਪਤੀਆਂ ਨੂੰ ਆਸਰਾ ਬਣਾਇਆ, ਧ੍ਰਿਤਰਾਸ਼ਟਰ ਨੂੰ ਆਸਰਾ ਬਣਾਇਆ, ਕਿਰਪਾਚਾਰੀਆ ਦਰੋਣਾਚਾਰੀਆ ਉਹਨਾਂ ਨੂੰ ਆਪਣੇ ਆਸਰੇ ਮੰਨਿਆ, ਤੇਰੇ ਆਸਰੇ ਬਹੁਤੇ ਸਨ। ਤੇ ਜਿਸ ਜੀਵ ਦੇ ਬਹੁਤੇ ਆਸਰੇ ਹੁੰਦੇ ਨੇ ਉਹਦੀ ਇੱਕ ਤੇ ਟੇਕ ਨਹੀਂ ਹੋਇਆ ਕਰਦੀ। ਤੇ ਭਗਵਾਨ ਜੀ ਨੇ ਕਿਹਾ, ਜਦੋਂ ਤੂੰ ਸਾਰੇ ਆਸਰੇ ਛੱਡ ਕੇ ਮੈਨੂੰ ਯਾਦ ਕੀਤਾ ਨਾ, ਫਿਰ ਉਸੇ ਵੇਲੇ ਪਹੁੰਚ ਕੇ ਤੇਰੀ ਲੱਜਿਆ ਰੱਖੀ ਹੈ। ਇਸੇ ਪ੍ਰਕਾਰ ਜਿਹੜੇ ਦੁਨਿਆਵੀ ਜੀਵ ਨੇ ਨਾ, ਬਹੁਤੇ ਸੰਬੰਧੀਆਂ ਵਾਲੇ, ਬਹੁਤੇ ਧਨ ਵਾਲੇ, ਬਹੁਤੀ ਜਾਣ ਪਛਾਣ ਵਾਲੇ, ਬਹੁਤੀ ਰਾਜ ਅਧਿਕਾਰੀਆਂ ਦੇ ਨਾਲ ਸਾਂਝ ਰੱਖਣ ਵਾਲੇ, ਫਿਰ ਭਰੋਸੇ ਬਹੁਤਿਆਂ ਤੇ ਹੁੰਦੇ ਨੇ, ਇੱਕ ਤੇ ਭਰੋਸਾ ਨਹੀਂ ਟਿਕਦਾ। ਤੇ ਜਿਹੜਾ ਦੀਨ ਹੈ, ਜਿਹੜਾ ਨਿਮਾਣਾ ਹੈ, ਜਿਹੜਾ ਗਰੀਬ ਜਿਹਦੀ ਬਾਹ ਫੜਦਾ ਹੀ ਕੋਈ ਨਹੀਂ, ਉਹਨੂੰ ਆਸਰਾ ਕੇਵਲ ਤਾਂ ਕੇਵਲ ਪਰਮੇਸ਼ਰ ਜੀ ਦਾ ਹੁੰਦਾ। ਮਹਾਰਾਜ, ਮੇਰੇ ਨਿਮਾਣੇ ਦੇ ਤੇ ਇੱਕ ਤੂੰ ਹੀ ਹੈ, ਇੱਕ ਆਪ ਇੱਕ ਤੁਸੀਂ ਹੀ ਹੋ ਮੇਰੇ ਨਿਮਾਣੇ ਦਾ ਮਾਣ। ਤੇ ਜਦੋਂ ਇਸ ਪ੍ਰਕਾਰ ਜਿਹੜਾ ਵੀ ਭਰੋਸਾ ਧਾਰਨ ਕਰਦਾ, ਪਰਮੇਸ਼ਰ ਜੀ ਉਸਨੂੰ ਨੇੜੇ ਉਹ ਕਰਕੇ ਇਲਾਜ ਰੱਖਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਐਸੇ ਪਰਮੇਸ਼ਰ ਜੀ ਸਭ ਨਾਥੇ ਸਭਨਾ ਦੇ ਨਾਥ ਨੇ, ਜਿੱਥੇ ਸਭਨਾ ਦੇ ਸਮੂਹ ਦੇ ਸਮੁੱਚਿਆਂ ਦੇ ਨਾਥ ਨੇ, ਜਿਨ੍ਹਾਂ ਦਾ ਕੋਈ ਨਹੀਂ ਬਣਦਾ ਭਾਈ, ਉਹਨਾਂ ਸਭ ਨਾਥਾਂ ਦੇ ਵੀ ਪਰਮੇਸ਼ਰ ਜੀ ਨਾਥ ਹਨ।
1: ਏਕ ਆਸ ਮੋਹੇ ਤੇਰੀ ਸਵਾਮੀ।
0: ਤੇ ਸਤਿਗੁਰੂ ਜੀ ਪਿਆਰ ਦੇ ਬਚਨ ਕਰਦੇ ਨੇ, ਹੇ ਸਵਾਮੀ ਜੀ, ਮਾਲਕ ਪਰਮੇਸ਼ਰ ਜੀ, ਮੈਨੂੰ ਕੇਵਲ ਤਾਂ ਕੇਵਲ

0: ਦੂਜਿਆਂ ਦੀ ਉਹ ਸਾਰੀ ਆਸੀ ਆਸਾ ਬਿਰਾਥੇ ਬਿਰਥੀ ਹੈ। ਜਿਵੇਂ ਦ੍ਰੌਪਦੀ ਨੇ ਆਸ ਕੀਤੀ ਪੰਜ ਪਤੀਆਂ ਦੀ, ਪਿਤਾਮਾ ਭੀਸ਼ਮ ਦਰੋਣਾਚਾਰੀਆ ਕਿਰਪਾਚਾਰੀਆ ਦੀ, ਧ੍ਰਿਤਰਾਸ਼ਟਰ ਦੀ, ਤੇ ਸਾਰੀਆਂ ਆਸਾਂ ਬਿਰਥੀਆਂ ਗਈਆਂ ਨਾ। ਇਸੇ ਪ੍ਰਕਾਰ ਦੁਨੀਆਂ ਦਾ ਮਨੁੱਖ ਆਸ ਰੱਖਦਾ ਬਹੁਤਿਆਂ ਤੇ ਬਹੁਤੀਆਂ ਸਾਰੀਆਂ ਜਿਹੜੀਆਂ ਆਸਾਂ ਨੇ ਉਹ ਬਿਰਥੀਆਂ ਜਾਂਦੀਆਂ ਨੇ। ਜੋ ਪਰਮੇਸ਼ਰ ਪਰਾਇਣ ਹੈ ਕਿ ਮੇਰੇ ਕਾਰਜ ਪਰਮੇਸ਼ਰ ਜੀ ਤੁਸਾਂ ਹੀ ਕਰਨੇ ਨੇ, ਤੁਹਾਡੇ ਤੋਂ ਬਿਨਾਂ ਕੌਣ ਕਰਨ ਵਾਲਾ ਹੈ। ਪਰਮੇਸ਼ਰ ਜੀ ਬਲ ਦੀ ਅੱਗ 'ਚੋਂ ਰੱਖ ਲੈਂਦੇ ਨੇ, ਤੋਪਾਂ ਟੈਂਕਾਂ ਦੇ ਗੋਲਿਆਂ ਅੱਗੋਂ ਰੱਖ ਲੈਂਦੇ ਨੇ, ਤੇ ਸਾਧ ਸੰਗਤ ਜੀ ਜਿਹੜੇ ਬਹੁਤਿਆਂ ਤੇ ਆਸਾਂ ਟੇਕਾ ਰੱਖਦੇ ਨੇ, ਉਹਨਾਂ ਦੀ ਟੇਕ, ਉਹਨਾਂ ਦੀ ਆਸ ਰੱਖਣੀ ਵਿਅਰਥ ਜਾਂਦੀ ਹੈ, ਕੋਈ ਵੀ ਕਾਰਜ ਨਹੀਂ ਸੰਵਰਦਾ ਹੈ ਜੀਓ।
1: ਨਾਨਕ ਤ੍ਰਿਪਤਾਸੇ ਦੇਖ ਦਰਸਾਵਾ।
0: ਭਾਈ ਪ੍ਰਭੂ ਪਰਮੇਸ਼ਰ ਜੀਆਂ ਦੇ ਅੰਮ੍ਰਿਤ ਦਰਸ਼ਨ ਐਸੇ ਆਨੰਦਮੈ ਨੇ, ਪ੍ਰਭੂ ਪਰਮੇਸ਼ਰ ਜੀਆਂ ਦੇ ਦਰਸ਼ਨ ਕਰਕੇ ਇਹ ਜਿਹੜੇ ਪ੍ਰਤੱਖ ਸੱਜਾ ਤੇ ਖੱਬਾ ਨੈਣ ਨੇ, ਇਹ ਦੋਵੇਂ ਤ੍ਰਿਪਤਾਸੇ ਤ੍ਰਿਪਤ ਹੋ ਗਏ ਨੇ। ਕਿਸੇ ਪ੍ਰਕਾਰ ਦੀ ਆਸਾ ਤ੍ਰਿਸ਼ਨਾ ਹੁਣ ਨਹੀਂ ਰਹੀ। ਇਸੇ ਪ੍ਰਕਾਰ
1: ਤ੍ਰਿਪਤਾਸੇ ਦੇਖ ਦਰਸਾਵਾ,
0: ਜਿਸ ਵੇਲੇ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਅੰਮ੍ਰਿਤ ਨਾਮ ਨੂੰ ਜਪ ਕਰਕੇ ਮਨ ਅਤੇ ਬੁੱਧੀ ਰੂਪੀ ਨੇਤਰਾਂ ਦੇ ਨਾਲ ਪਰਮੇਸ਼ਰ ਜੀ ਦੇ ਦਰਸ਼ਨ ਕੀਤੇ ਨਾ, ਮਨ ਅਤੇ ਬੁੱਧੀ ਰੂਪੀ ਦੋਵੇਂ ਨੇਤਰ ਤ੍ਰਿਪਤ ਹੋ ਗਏ। ਹੁਣ ਜਿਹੜੀ ਬੁੱਧੀ ਉਹ ਸੰਕਲਪ ਵਿਕਲਪ ਨਹੀਂ ਉਠਾਉਂਦੀ, ਇਸੇ ਪ੍ਰਕਾਰ ਜਿਹੜੀ ਬੁੱਧੀ ਉਹ ਵਿਸ਼ੇ ਵਿਸ਼ਾਇਣ ਨਹੀਂ ਹੁੰਦੀ, ਆਤਮ ਵਿਸ਼ੈਣੀ ਹੋ ਗਈ ਏ, ਤੇ ਜਿਹੜਾ ਮਨ ਹੈ ਉਹ ਬਾਹਰ ਮੁਖੀ ਨਹੀਂ ਆਉਂਦਾ, ਅੰਤਰ ਧਿਆਨ ਹੋ ਗਿਆ ਏ। ਇਸ ਪ੍ਰਕਾਰ ਮਨ ਅਤੇ ਬੁੱਧ ਰੂਪੀ ਦੋਵੇਂ ਨੇਤਰ ਤ੍ਰਿਪਤ ਹੋ ਗਏ ਨੇ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤਮੈ ਦਰਸ਼ਨਾਂ ਨੂੰ ਕਰਕੇ।
1: ਗੁਰ ਕਰ ਧਾਰੇ ਮੇਰਾ ਮਾਥੇ।
0: ਮਹਾਰਾਜ ਸਾਨੂੰ ਨਾ ਹੀ ਤੇ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਨਾਲ ਦਰਸ਼ਨ ਹੁੰਦੇ ਨੇ, ਨਾ ਹੀ ਪ੍ਰਤੱਖ ਤੇ ਸੱਜੇ ਖੱਬੇ ਨੇਤਰਾਂ ਦੇ ਨਾਲ ਦਰਸ਼ਨ ਹੁੰਦੇ ਨੇ। ਮਹਾਰਾਜ ਆਪ ਜੀਆਂ ਨੂੰ ਇਹ ਦਰਸ਼ਨ ਕਿਵੇਂ ਪ੍ਰਾਪਤ ਹੋਏ? ਸਤਿਗੁਰੂ ਜੀ ਨਿਮਰਤਾ ਦਾ ਬਚਨ ਜਗਿਆਸੂ ਮੁਖ ਦੁਆਰਾ ਬਚਨ ਕਰਦੇ ਨੇ, ਗੋਰੇ ਪੂਰਿਆਂ ਸਤਿਗੁਰਾਂ ਨੇ ਕਰ ਧਾਰੇ ਕਿਰਪਾ ਰੂਪੀ ਹੱਥ ਮੇਰੇ ਮਸਤਕ ਮੇਰੇ ਮੱਥੇ ਦੇ ਉੱਪਰ ਰੱਖ ਦਿੱਤੇ। ਸਮਰੱਥ ਗੁਰੂ ਸਿਰ ਹੱਥ ਧਰਿਓ। ਜਿਸ ਵੇਲੇ ਸਰਬ ਕਲਾ ਸਮਰੱਥ ਪਰਮ ਪਿਤਾ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਪ੍ਰਤੱਖ ਹੱਥ ਸਾਡੇ ਸੀਸ ਦੇ ਉੱਪਰ ਰੱਖ ਦਿੱਤੇ, ਭਾਈ ਤਾਂ ਇਹ ਬਖਸ਼ਿਸ਼ ਹੋਈ, ਤਾਂ ਦਰਸ਼ਨ ਹੋਏ ਹਨ।
1: ਕਹੁ ਨਾਨਕ ਮੈਂ ਅਤੁਲ ਸੁਖ ਪਾਇਆ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਹੁਣ ਅਸਾਂ ਨੇ ਅਤੁੱਲ ਸੁਖ ਨੂੰ ਪਾਇਆ, ਐਸਾ ਸੁਖ ਪਾਇਆ ਜਿਹੜਾ ਤੋਲਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ, ਹਾੜਿਆ ਨਹੀਂ ਜਾ ਸਕਦਾ, ਜਿਸ ਦੀ ਕੋਈ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ, ਨਾ ਅੱਖਰਾਂ ਦੇ ਨਾਲ ਕਹਿਆ ਜਾ ਸਕਦਾ, ਨਾ ਅੰਕੜਿਆਂ ਦੇ ਨਾਲ ਗਿਣਿਆ ਜਾ ਸਕਦਾ, ਐਸਾ ਤੁਲ ਤੁਲਨੇ ਤੋਂ ਰਹਿਤ ਅਥਾਹ ਸੁਖ, ਆਤਮ ਸੁਖ, ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸੁਖ, ਅਥਵਾ ਸੁਖ ਸਰੂਪ ਪਰਮੇਸ਼ਰ ਜੀ ਨੂੰ ਹੀ ਪਾ ਲਿਆ ਹੈ।
1: ਜਨਮ ਮਰਨ ਭੈ ਲਾਥੇ।
0: ਭਾਈ ਇਸ ਕਰਕੇ ਆਤਮ ਸੁਖ ਨੂੰ ਪਾ ਕੇ ਨਾ, ਸੁਖ ਸਰੂਪ ਪਰਮੇਸ਼ਰ ਜੀ ਨੂੰ ਪਾ ਕੇ ਨਾ, ਜਨਮ ਮਰਨ ਦੇ ਸਾਰੇ ਜਿਹੜੇ ਡਰ ਨੇ ਉਹ ਲੱਥ ਗਏ ਨੇ। ਜਿਸ ਕਿਸੇ ਨੇ ਵੀ ਇਸ ਆਤਮ ਸੁਖ ਨੂੰ ਪਾਇਆ ਹੈ, ਤਿੰਨਾਂ ਸਾਰਿਆਂ ਗੁਰਮੁਖਾਂ ਦੇ ਜਨਮ ਮਰਨ ਦੇ ਸਾਰੇ ਭੈ ਲੱਥ ਗਏ ਹਨ ਜੀਓ।
1: ਰਗ ਮਹੱਲਾ ਪੰਜਵਾਂ।
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਰੇ ਮੂੜੇ ਆਨ ਕਾਹੇ ਕਤ ਜਾਈ।
0: ਸੋ ਗਰੀਬ ਨਿਵਾਜ ਸਾਹਿਬ ਜੀਆਂ ਨੂੰ ਬਚਨ ਕਰਨਾ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਨੂੰ ਮੌਤ ਦਾ ਡਰ ਸਦਾ ਵਿਆਪਦਾ ਰਹਿੰਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਜਦੋਂ ਤੋਂ ਸੁਰਤ ਸੰਭਾਲੀਏ ਨਾ, ਵਿਕਾਰਾਂ ਰੂਪੀ ਜ਼ਹਿਰ ਨਹੀਂ ਖਾਧਾ ਹੈ, ਵਿਸ਼ਿਆਂ ਦੀ ਜ਼ਹਿਰ ਨਹੀਂ ਖਾਧਾ ਹੈ। ਮਹਾਰਾਜ ਸਾਡੀ ਬਿਰਤੀ ਵਿਸ਼ਿਆਂ ਦੀ ਜ਼ਹਿਰ ਖਾਣ ਵੱਲੋਂ ਮੁੜ ਆਵੇ। ਮਹਾਰਾਜ ਅਜੀ ਭੁੱਲੇ ਭਟਕੇ ਫਿਰਦੇ ਹਾਂ, ਆਪ ਜੀ ਦੇ ਦਰ ਤੋਂ, ਨਾਮ ਵੱਲੋਂ, ਸਿਮਰਨ ਵੱਲੋਂ, ਆਤਮ ਸਰੂਪ ਵੱਲੋਂ, ਪਰਮੇਸ਼ਰ ਜੀ ਵੱਲੋਂ, ਬ੍ਰਹਮ ਗਿਆਨ ਵੱਲੋਂ ਭੁੱਲੇ ਭਟਕੇ ਫਿਰਦੇ ਹਾਂ। ਮਹਾਰਾਜ ਮੌਤ ਦਾ ਡਰ ਬੜਾ ਸਾਨੂੰ ਪਾਉਂਦਾ ਹੈ, ਇਸ ਮੌਤ ਦੇ ਡਰ ਤੋਂ, ਵਿਸ਼ਿਆਂ ਦੀ ਜ਼ਹਿਰ ਖਾਣ ਤੋਂ, ਤੇ ਹੋਰ ਨਾ ਭਰਮ ਦੇ ਫਿਰੀਏ, ਭਰਮਣ ਤੋਂ ਅਸੀਂ ਬਚ ਜਾਈਏ, ਐਸਾ

0: ਪਰਮੇਸ਼ਰ ਜੀ ਦਾ ਦਰ ਕਿਲੇ ਵਰਗਾ ਛੱਡ ਕੇ, ਮਹਿਲ ਵਰਗਾ ਛੱਡ ਕੇ, ਜੋ ਕਬਰਾਂ ਨੂੰ, ਮੜੀਆਂ ਨੂੰ, ਮੱਟਾਂ ਨੂੰ, ਦੀਵਾਲਿਆਂ ਨੂੰ, ਸ਼ਿਵਾਲਿਆਂ ਨੂੰ, ਪੱਥਰਾਂ ਨੂੰ, ਬੁੱਤਾਂ ਨੂੰ, ਮੂਰਤੀਆਂ ਨੂੰ ਮੰਨਦੇ ਫਿਰਨਾ ਹੈ, ਉਹ ਝੁੱਗੀਆਂ ਦਾ ਆਸਰਾ ਲੈਣੀਆਂ ਨਾ। ਅਤੇ ਜਿਹੜਾ ਮਹਿਲ ਛੱਡ ਕੇ ਝੁੱਗੀਆਂ ਦਾ ਆਸਰਾ ਲੈਂਦਾ ਫਿਰ ਫਿਰ ਮੂਰਖੀ ਕਿਹਾ ਜਾਵੇਗਾ, ਸਿਆਣਾ ਤਾਂ ਨਹੀਂ ਹੋ ਸਕਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੇ ਗੁਰ ਝਿੜਕੇ ਤਾਂ ਮੀਠਾ ਲੱਗੇ, ਮਹਿਲ ਛੱਡ ਕੇ ਝੋਪੜੀਆਂ ਦੇ ਦਰਵਾਜ਼ੇ ਖੜਕਾਉਣ ਵਾਲਿਆਂ ਨੂੰ ਫਿਰ ਝਿੜਕ ਕੇ ਉਪਦੇਸ਼ ਦਿੰਦੇ ਨੇ, ਰੇ ਮੂੜੇ ਹੇ ਮੂਰਖਾ ਆਨ ਕਾਹੇ ਕੱਤ ਜਾਈ, ਪਰਮੇਸ਼ਰ ਜੀ ਦੇ ਦਰ ਨੂੰ ਛੱਡ ਕੇ ਆਨ ਹੋਰਨਾਂ ਦੇ ਦਰਵਾਜ਼ਿਆਂ ਤੇ ਕਾਹੇ ਕੱਤ ਜਾਈ, ਕਦੋਂ ਜਾਂਦਾ ਹੈ, ਕਿਉਂ ਜਾਂਦਾ ਹੈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਅੱਜ ਵੀ ਬੜੇ ਐਸੇ ਮਨਮੁਖ ਨੇ ਜਿਹਨਾਂ ਬੰਦਿਆਂ ਨੂੰ ਰੱਬ ਬਣਾ ਲਿਆ, ਦੇਹਧਾਰੀਆਂ ਨੂੰ ਰੱਬ ਬਣਾ ਲਿਆ। ਕੋਈ ਕਹਿੰਦਾ ਜੀ ਸਰਸੇ ਵਾਲਾ ਦੋ ਤਿੰਨ ਅੱਖਰੀ ਨਾਮ ਦਿੰਦਾ, ਪਹਿਲਾਂ ਪੰਜ ਅੱਖਰੀ ਸੀ, ਪਤਾ ਲੱਗ ਗਿਆ ਪੰਜਾਂ ਤੋਂ ਘਟਾ ਕੇ ਤਿੰਨ ਕਰ ਦਿੱਤੇ। ਕੋਈ ਕਹਿੰਦਾ ਜੀ ਰਾਧਾ ਸਵਾਮੀ ਇਹ ਪੰਜ ਅੱਖਰੀ ਓਅੰਕਾਰ। ਇਸੇ ਪ੍ਰਕਾਰ ਨਿਰੰਕਾਰ, ਜੋਤ, ਨਿਰੰਜਣ, ਸੋਹੰ ਤੇ ਸੱਤ ਨਾਮ, ਇਹ ਰਾਧਾ ਸਵਾਮੀਆਂ ਦੇ ਪੰਜ ਅੱਖਰੀ ਨਾਮ ਨੇ ਜੀ, ਉਹ ਪੰਜ ਅੱਖਰੀ ਨਾਮ ਦਿੰਦਾ। ਕੋਈ ਕਹਿੰਦਾ ਤਿੰਨ ਅੱਖਰੀ, ਕੋਈ ਸੋਹੰ ਦਾ ਜਾਪ ਇੱਕ ਅੱਖਰੀ ਦਿੰਦੇ ਨੇ, ਤੇ ਸਾਰੇ ਬੰਦਿਆਂ ਨੂੰ ਜਾ ਕੇ ਰੱਬ ਬਣ ਬੈਠੇ ਨਾ। ਸਰੀਰਾਂ ਨੂੰ ਰੱਬ ਬਣਾ ਲਿਆ, ਦੋ ਅੱਖਰ, ਤਿੰਨ ਅੱਖਰ, ਪੰਜ ਅੱਖਰ ਕਹਿਣ ਵਾਲਿਆਂ ਨੂੰ ਰੱਬ ਮੰਨ ਲਿਆ। ਪਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਮ੍ਰਿਤ ਨਾਮ ਦੇ ਅਥਾਹ ਸਾਗਰ, ਬਾਣੀ ਉਪਦੇਸ਼ ਦੇ ਅਥਾਹ ਸਾਗਰ, ਚੌਵੀ ਚੌਵੀ ਘੰਟੇ, ਅਠਤਾਲੀ ਅਠਤਾਲੀ ਘੰਟੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਰੂਪ ਦੇ ਵਿੱਚ ਉਪਦੇਸ਼ ਦਿੰਦੇ ਨੇ, ਤੇ ਮੂਰਖਾਂ ਨੂੰ ਇਹ ਉਪਦੇਸ਼ ਭੁੱਲ ਗਏ ਤੇ ਤਿੰਨ ਅੱਖਰੀ ਪੰਜ ਅੱਖਰੀ ਚੇਤੇ ਰਹਿ ਗਏ, ਬੰਦਿਆਂ ਨੂੰ ਜਾ ਕੇ ਰੱਬ ਬਣਾ ਲਿਆ। ਤੇ ਜੋ ਪਰਮੇਸ਼ਰ ਜੀ ਅਕਾਲ ਪੁਰਖ ਜੀ ਨੇ, ਉਸ ਦੀ ਪ੍ਰਾਪਤੀ ਤਾਂ ਭੁੱਲੀ ਗਈ। ਸਤਿਗੁਰੂ ਜੀ ਬਚਨ ਕਰਦੇ ਨੇ, ਰੇ ਮੂੜੇ ਹੇ ਮੂਰਖੋ ਆਨ ਕਾਹੇ ਕੱਤ ਜਾਈ, ਵਾਹਿਗੁਰੂ ਜੀ ਦੇ ਦਰ ਨੂੰ ਛੱਡ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰ ਛੱਡ ਕੇ, ਪੱਲਾ ਛੱਡ ਕੇ, ਨਾਮ ਬਾਣੀ ਦਾ ਲੜ ਛੱਡ ਕੇ, ਆਨ ਕਾਹੇ ਦੂਸਰਿਆਂ ਥਾਵਾਂ ਤੇ ਕਿਉਂ ਜਾਂਦੇ ਹੋ ਤੇ ਕਦੋਂ ਜਾਂਦੇ ਹੋ, ਨਹੀਂ ਜਾਣਾ ਬਣਦਾ। ਮਨੁੱਖਾ ਦੇ ਹੀ ਪਰਮੇਸ਼ਰ ਨੇ ਦਿੱਤੀ ਹੈ, ਕਿਸੇ ਦੱਬੀ ਪਖੰਡੀ ਨੇ ਤੇ ਨਹੀਂ ਦਿੱਤੀ। ਕੋਈ ਮਾਈ ਦਾ ਲਾਲ ਬਾਹ ਕੱਢ ਕੇ ਕਹਿ ਸਕਦਾ ਕਿ ਮੈਨੂੰ ਸਰੀਰ ਕਿਸੇ ਦੱਬੀ ਨੇ ਜਾਂ ਪਖੰਡੀ ਨੇ ਦਿੱਤਾ? ਇਹ ਪੰਜ ਤੱਤਾਂ ਦੀ ਰਚਨਾ ਪਰਮੇਸ਼ਰ ਜੀ ਨੇ ਇਹ ਪੰਜ ਤੱਤਾਂ ਨੂੰ ਮਿਲਾ ਕਰਕੇ ਇਹ ਪੁੜੀ ਦੇਹ ਦੀ ਬੰਨ ਦਿੱਤੀ। ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਮਾਤ ਗਰਭ ਮਹਿ ਜਿਨਹਿ ਉਬਾਰਿਆ, ਬਾਲ ਵਿਵਸਥਾ ਤੁਝੇ ਪਿਆਰੈ ਦੂਧ। ਜਿਸ ਪਰਮੇਸ਼ਰ ਜੀ ਨੇ ਮਾਤਾ ਦੇ ਸਰੀਰ ਵਿੱਚ ਅੰਮ੍ਰਿਤ ਵਰਗਾ ਦੁੱਧ ਭਰ ਦਿੱਤਾ। ਸਾਧ ਸੰਗਤ ਜੀ, ਇਹ ਦਾਤਾ ਪਰਮੇਸ਼ਰ ਜੀ ਦੀਆਂ ਨੇ ਨਾ, ਭਰ ਜੋਬਨ ਭੋਜਨ ਸੁਖ ਸੂਦ, ਮੁੱਖ ਦੇ ਵਿੱਚ ਦੰਦ ਆ ਗਏ ਚਿੱਥਣ ਚਬਾਉਣ ਵਾਲੇ, ਪੇਟ ਦੇ ਅੰਦਰ ਹਿਰਦਾ, ਇਸੇ ਪ੍ਰਕਾਰ ਕਹਿ ਲਈਏ ਮੇਦਾ ਮਜ਼ਬੂਤ ਹੋ ਗਿਆ ਭੋਜਨ ਨੂੰ ਪਹੁੰਚਾਉਣ ਵਾਸਤੇ, ਤੇ ਪਰਮੇਸ਼ਰ ਜੀ ਨੇ 36 ਪ੍ਰਕਾਰ ਦੇ ਭੋਜਨ ਦੇ ਦਿੱਤੇ। ਹੁਣ 36 ਪ੍ਰਕਾਰ ਦੇ ਭੋਜਨਾਂ ਨੂੰ ਪੈਦਾ ਕਰਨ ਵਾਲਾ ਕੋਈ ਦੰਬੀ ਪਖੰਡੀ ਤੇ ਨਹੀਂ ਨਾ, ਇਹ ਤਾਂ ਆਦਿ ਸਮੇਂ ਤੋਂ ਪਰਮੇਸ਼ਰ ਜੀ ਨੇ ਧਰਤੀ ਵਿੱਚ ਕਲਾ ਪਾਈ ਤੇ 36 ਪ੍ਰਕਾਰ ਦੇ ਭੋਜਨ, ਕੱਚੀਆਂ ਪੱਕੀਆਂ ਰਸਨਾ ਪੈਦਾ ਕਰ ਦਿੱਤੀਆਂ। ਇਹ ਕਿਸੇ ਦੰਬੀ ਪਖੰਡੀ ਦੀ ਦੇਣ ਤੇ ਨਹੀਂ ਨਾ, ਦਿੱਤਾ ਖਾਣਾ ਪਰਮੇਸ਼ਰ ਦਾ ਤੇ ਰੱਬ ਮੰਨਣਾ ਜਾ ਕੇ ਕਿਸੇ ਅਲਪੱਗ ਬੰਦੇ ਤਿੰਨ ਅੱਖਰਾਂ ਪੰਜ ਅੱਖਰਾਂ ਵਾਲੇ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਰੇ ਮੂੜੇ ਹੇ ਮੂਰਖਾ ਆਨ ਕਾਹੇ ਕੱਤ ਜਾਈ, ਹੋਰ ਕਿਸੇ ਦੇ ਦਰ ਤੇ ਕਿਉਂ ਜਾਂਦਾ ਹੈ ਤੇ ਕਿਸ ਵਾਸਤੇ ਜਾਂਦਾ ਹੈ।
1: ਸੰਗ ਮਨੋਹਰ ਅੰਮ੍ਰਿਤ ਹੈ ਰੇ,
0: ਅੰਮ੍ਰਿਤ ਮੌਤ ਤੋਂ ਰਹਿਤ, ਅਮਰ ਪਦਵੀ ਵਾਲਾ ਪਰਮੇਸ਼ਰ, ਮੌਤ ਤੋਂ ਰਹਿਤ ਕਰਕੇ ਅੰਮ੍ਰਿਤ ਪਦਵੀ ਦੇਣ ਵਾਲੇ ਪਰਮੇਸ਼ਰ ਜੀ ਤੇਰੇ ਅੰਗ ਸੰਗ, ਤੇਰੇ ਨਾਲ, ਤੇਰੇ ਹਿਰਦੇ ਦੇ ਅੰਦਰ ਹੀ ਵਸਦੇ ਹਨ।
1: ਸੰਗ ਮਨੋਹਰ ਅੰਮ੍ਰਿਤ ਹੈ ਰੇ,
0: ਤੇ ਜਿਹੜੇ ਪਰਮੇਸ਼ਰ ਜੀ ਅੰਮ੍ਰਿਤ ਰੂਪ ਮੌਤ ਤੋਂ ਰਹਿਤ ਨੇ, ਮੌਤ ਤੋਂ ਰਹਿਤ ਕਰਨ ਵਾਲੇ ਨੇ, ਮਨੋਹਰ ਮਨ ਨੂੰ ਹਰ ਲੈਣ ਵਾਲੇ ਨੇ, ਮਨ ਨੂੰ ਲੁਭਾਏ ਮਨ ਕਰ ਲੈਣ ਵਾਲੇ ਨੇ, ਇਸ ਪ੍ਰਕਾਰ ਜੋ ਪਰਮੇਸ਼ਰ ਜੀ ਮੋਹ ਲੈਣ ਵਾਲੇ ਮਨ ਨੂੰ ਤੇਰੇ ਅੰਗ ਸੰਗ ਵਸਦੇ ਹਨ।
1: ਭੂਲ ਭੂਲ ਬਿਖ ਖਾਈ,
0: ਤੇ ਐਸੇ ਪਰਮੇਸ਼ਰ ਜੀ ਦੇ ਸਰੂਪ ਰੂਪ ਨੂੰ ਭੁੱਲ ਕੇ, ਆਤਮ ਸਰੂਪ ਨੂੰ ਭੁੱਲ ਕੇ, ਬ੍ਰਹਮ ਗਿਆਨ ਨੂੰ ਭੁੱਲ ਕੇ, ਪਰਮੇਸ਼ਰ ਜੀ ਦੇ ਪਰਉਪਕਾਰ ਨੂੰ ਭੁੱਲ ਕੇ, ਮਾਤਾ ਦੇ ਉਦਰ ਵਿੱਚ ਜਿਸ ਨੇ ਤੱਤੀ ਵਾਰਾ ਲੱਗਣ ਦਿੱਤੀ, ਜਠਰ ਅਗਨੀ ਤੋਂ ਬਚਾਇਆ, ਉਸ ਅੱਗ ਤੋਂ ਬਚਾਉਣ ਵਾਲੇ ਨੂੰ ਭੁੱਲ ਕੇ, ਭੁੱਲ ਭੁੱਲ ਕੇ ਵਿਸ਼ੇ ਵਿਕਾਰਾਂ ਦੀ ਜ਼ਹਿਰ ਖਾਂਦਾ ਹੈ, ਅੰਮ੍ਰਿਤ ਨਾਮ ਨੂੰ ਛੱਡ ਕੇ ਤੇ ਦੰਬੀਆਂ ਪਖੰਡੀਆਂ ਦੇ ਦਰ ਤੇ ਜਾ ਕੇ ਕੁਰੈਤੀਆ ਹੋ ਕਰਕੇ ਕੁਰੈਤ ਕਰਨੇ ਰੂਪੀ ਜ਼ਹਿਰ ਖਾਂਦਾ ਹੈ। ਜਿਹੜੇ ਆਪ ਕੁਰੈਤੀਏ ਨੇ ਪਰ ਇਸਤਰੀ ਗਾਮੀ ਨੇ, ਪਰਾਇਆ ਧਨ ਹਰਨ ਵਾਲੇ ਨੇ, ਉਹਨਾਂ ਦੇ ਕੋਲ ਜਾ ਕਰਕੇ ਉਹਨਾਂ ਦੇ ਉਪਦੇਸ਼ ਜੋ ਬੰਦਗੀ ਪਰਮੇਸ਼ਰ ਨਾਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲੋਂ ਤੋੜਨ ਵਾਲੇ ਨੇ, ਉਹ ਨਾਮ ਬਾਣੀ ਦੇ ਨਾਲੋਂ ਤੋੜਨ ਵਾਲੇ ਕੋ ਬਚਨਾਂ ਦੀ ਜ਼ਹਿਰ ਨੂੰ ਭੁੱਲ ਭੁੱਲ ਕੇ ਤੂੰ

0: ਕਰਦਾ ਹੈ। ਕੋਈ ਦੰਬੀ ਪਖੰਡੀ ਇਹ ਤੇ ਨਹੀਂ ਨਾ ਕਹਿੰਦਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨੋ ਕਿ ਸਭ ਸਿੱਖਾਂ ਨੂੰ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉਹ ਆਪਣੇ ਤੋਂ ਵੱਡੇ ਨੂੰ ਕਹਿੰਦੇ ਜੀ ਪਹਿਲਾਂ ਉਹ ਗੁਰੂ ਸੀ ਹੁਣ ਮੈਂ ਗੁਰੂ ਹਾਂ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੰਬੀਆਂ ਪਖੰਡੀਆਂ ਦੇ ਬਚਨ ਮੰਨਣ ਰੂਪੀ ਭੁੱਲ ਭੁੱਲ ਕੇ ਜ਼ਹਿਰ ਹੀ ਜ਼ਹਿਰ ਖਾਈ ਜਾਂਦੇ ਹੋ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਚਤੁਰ ਅਨੂਪ ਵਿਧਾਤੇ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੰਬੀਆਂ ਪਖੰਡੀਆਂ ਦੀ, ਡੇਰੇਦਾਰਾਂ ਦੀ, ਇਹ ਸਰੀਰ ਧਾਰੀਆਂ ਦੀ ਚਮਕ ਬੜੀ ਦਬੜੀ ਦਿਸਦੀ ਏ। ਬੜੇ ਉੱਥੇ ਮਾਇਆ ਦੇ ਚਮਤਕਾਰੇ ਹੁੰਦੇ ਨੇ, ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਲੁਭਾਵਣੇ ਸੁੱਖ ਉੱਥੇ ਦਿਖਾਏ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕ ਦਮਕ ਦੇਖ ਕੇ ਮਨ ਭਰਮ ਜਾਂਦਾ ਹੈ। ਤਾਂ ਹਜ਼ੂਰ ਫਰਮਾਉਂਦੇ ਨੇ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਰੀ ਮਾਇਆ ਵਿਭੂਤੀ ਦੇ ਮਾਲਕ ਨੇ, ਤੇ ਜੇ ਦੰਬੀਆਂ ਪਖੰਡੀਆਂ ਨੂੰ ਦੇਵੀ ਦੇਵਤਿਆਂ ਨੂੰ ਜਿਤਨੀ ਵਿਭੂਤੀ ਸੰਪਦਾ ਰਿਧੀਆਂ ਸਿੱਧੀਆਂ ਬਰਕਤਾਂ ਦਿੱਤੀਆਂ ਨੇ ਨਾ, ਉਹ ਵੀ ਪਰਮੇਸ਼ਰ ਜੀ ਨੇ ਦਿੱਤੀਆਂ ਨੇ। ਪ੍ਰਭ ਸੁੰਦਰ, ਪ੍ਰਭੂ ਪਰਮੇਸ਼ਰ ਜੀ ਸੁੰਦਰ ਸਰੂਪ ਵਾਲੇ ਨੇ, ਪ੍ਰਭ ਸਰਬ ਕਲਾ ਸਮਰੱਥ ਨੇ, ਸੁੰਦਰ ਗੁਣਾਂ ਦੇ ਦਾਤੇ ਨੇ, ਚਤੁਰ ਸਿਆਣਪਤਾ ਦੇ ਨਾਲ ਸੁਗੜਤਾ ਦੇ ਨਾਲ ਸਾਰਿਆਂ ਜੀਵਾਂ ਦੀ ਪ੍ਰਤਪਾਲਣਾ ਕਰਨ ਵਾਲੇ ਨੇ। ਅਨੂਪ, ਜਿਸ ਪਰਮੇਸ਼ਰ ਜੀ ਦਾ ਸਰੂਪ ਅਤਿਅੰਤ ਅਨੂਪਮ ਹੈ, ਜਿਸ ਦੀ ਉਪਮਾ ਕੀਤੀ ਹੀ ਨਹੀਂ ਜਾ ਸਕਦੀ।
2: ਫਿਰ ਪੜ੍ਹਦੇ ਹੋ,
1: ਪ੍ਰਭ ਸੁੰਦਰ ਚਤੁਰ ਅਨੂਪ ਵਿਧਾਤੇ,
0: ਤੇ ਫਿਰ ਐਸੇ ਪਰਮੇਸ਼ਰ ਜੀ ਵਿਧਾਤੇ ਫਲ ਬਰ ਦਾਤਾ ਰੂਪ ਨੇ, ਜਿਸ ਕਿਸੇ ਨੇ ਥੋੜਾ ਜਿਹਾ ਵੀ ਸ੍ਰੇਸ਼ਟ ਕਾਰਜ ਕਰ ਲਿਆ ਨਾ, ਪਰਮੇਸ਼ਰ ਜੀ ਫਲ ਜ਼ਰੂਰ ਦਿੰਦੇ ਨੇ, ਤੇ ਜੇ ਕਿਸੇ ਨੇ ਮਾੜਾ ਕਰਮ ਕਰ ਲਿਆ ਫਿਰ ਉਸਦਾ ਵੀ ਫਲ ਦਿੰਦੇ ਨੇ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਖਿੰਨ ਨਹੀਂ ਭੰਨੈ ਘਾਲੇ, ਤਿਲ ਮਾਤਰ ਵੀ ਘਾਲ ਕਮਾਈ ਕਿਸੇ ਦੀ ਬਿਰਥੀ ਨਹੀਂ ਜਾਣ ਦਿੰਦੇ। ਜਿਸ ਨੇ ਤਿਲ ਮਾਤਰ ਸਮਾਂ ਵੀ ਇੱਕ ਵਾਰ ਵੀ ਜਪ ਲਿਆ ਸਤਨਾਮ ਸ੍ਰੀ ਵਾਹਿਗੁਰੂ, ਪਰਮੇਸ਼ਰ ਜੀ ਉਹਦਾ ਵੀ ਫਲ ਦਿੰਦੇ ਨੇ। ਇਸ ਪ੍ਰਕਾਰ ਫਲ ਬਰ ਦਾਤੇ ਹਨ ਪਰਮੇਸ਼ਰ ਜੀ।
1: ਤਿਸ ਸਿਉ ਰੁਜ ਨਹੀਂ ਰਾਈ,
0: ਐਸੇ ਪਰਮੇਸ਼ਰ ਜੀ ਜੋ ਫਲ ਬਰ ਦਾਤਾ ਨੇ, ਜੋ ਵਿਧਾਤਾ ਨੇ, ਜੋ ਸਤਪੁਰਖ ਨੇ, ਜੋ ਸੁੰਦਰ ਸਰੂਪ ਨੇ, ਸੁੰਦਰ ਗੁਣਾਂ ਨੂੰ ਦੇਣ ਵਾਲੇ ਨੇ, ਅਨੂਪਮ ਨੇ, ਉਪਮਾ ਤੋਂ ਰਹਿਤ ਨੇ, ਸੁਗੜਤਾ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਪ੍ਰਤ ਪਾਲਣਾ ਕਰਨ ਵਾਲੇ ਨੇ, ਐਸੇ ਪਰਮੇਸ਼ਰ ਜੀ ਦੀ ਬੰਦਗੀ ਕੀਤੀ ਹੋਈ ਨਹੀਂ, ਰੁਚੀ ਦੇ ਨਾਲ ਪਿਆਰ ਦੇ ਨਾਲ ਰਾਈ ਮਾਤਰ ਵੀ ਤਿਸ ਦੀ ਬੰਦਗੀ ਨਹੀਂ ਕੀਤੀ, ਅਰਥਾਤ ਥੋੜੀ ਜੀ ਵੀ ਤਿਸ ਦੀ ਪ੍ਰੇਮਾ ਭਗਤੀ ਨਹੀਂ ਕੀਤੀ ਹੈ।
1: ਮੋਹਨ ਸਿਉ ਬਾਵਰ ਮਨ ਮੋਹਿਓ,
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਪਰਮੇਸ਼ਰ ਜੀ ਦੇ ਪਿਆਰੇ, ਆਪ ਜੀ ਦੇ ਹਿਰਦੇ ਵਿੱਚ ਕਿੰਨਾ ਕੁ ਪਿਆਰ ਹੈ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਐਸੇ ਮੋਹਨ ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਜੋ ਮੋਹ ਹਨ ਆਪਣੇ ਜਗਿਆਸੂਆਂ ਦੇ ਹਿਰਦਿਆਂ ਦੇ ਵਿੱਚੋਂ ਮੋਹ ਦਾ ਹਨਨ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਵਿਕਾਰ ਕਹੇ ਜਾਂਦੇ ਨੇ ਨਾ, ਚਾਰ ਇਸ ਦੇ ਸੈਨਾਪਤੀ ਨੇ ਤੇ ਮੋਹ ਇਹਨਾਂ ਦਾ ਰਾਜਾ ਹੈ। ਤੇ ਸਾਧ ਸੰਗਤ ਜੀ ਜਦੋਂ ਰਾਜਾ ਮਰ ਜਾਵੇ ਨਾ ਤੇ ਬਾਕੀ ਸੈਨਾਪਤੀ ਭੱਜ ਜਾਂਦੇ, ਦੌੜ ਜਾਂਦੇ ਨੇ, ਹੁਣ ਲੜਨਾ ਕਿਹਦੇ ਵਾਸਤੇ ਹੈ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇਹਨਾਂ ਸੈਨਾਪਤੀਆਂ ਦਾ ਰਾਜਾ ਜਿਹੜਾ ਮੋਹ ਹੈ, ਅਕਾਲ ਪੁਰਖ ਜੀ ਇਸ ਵਿਕਾਰਾਂ ਦੇ ਰਾਜੇ ਨੂੰ ਮਨ ਦੇ ਵਿੱਚੋਂ ਮਾਰ ਦੇਣ ਵਾਲੇ ਨੇ। ਐਸੇ ਪਰਮੇਸ਼ਰ ਜੀ ਸੁੰਦਰ ਸਰੂਪ ਮਨ ਮੋਹ ਲੈਣ ਵਾਲੇ, ਉਹਨਾਂ ਦੇ ਨਾਲ ਮਿਲ ਕਰਕੇ ਸਾਡਾ ਮਨ ਮੋਹਿਆ ਗਿਆ ਹੈ, ਐਸਾ ਮੋਹਿਆ ਗਿਆ ਹੈ, ਹੁਣ ਮੋਹਿਆ ਹੋਇਆ ਮਨ ਬਾਵਰ ਹੋ ਗਿਆ, ਪਰਮੇਸ਼ਰ ਜੀ ਦੇ ਉੱਪਰ ਹੀ ਲੁਭਾਏ ਮਨ ਹੋ ਰਿਹਾ ਹੈ।
1: ਝੂਠ ਠਗੌਰੀ ਪਾਈ,
0: ਸੋ ਮਹਾਰਾਜ ਫਿਰ ਸਾਰੇ ਜੀਵਾਂ ਦਾ ਮਨ ਮੋਹਿਆ ਕਿਉਂ ਨਹੀਂ ਜਾਂਦਾ ਪਰਮੇਸ਼ਰ ਜੀ ਦੇ ਉੱਪਰ? ਉਹਨਾਂ ਦਾ ਮਨ ਮਾਇਆ ਵਿੱਚ ਕਿਉਂ ਲੱਗਾ, ਸਾਡਾ ਮਨ ਮਾਇਆ ਵਿੱਚ ਕਿਉਂ ਲੱਗਾ? ਤੇ ਸਤਿਗੁਰੂ ਜੀ ਬਚਨ ਕਰਦੇ ਨੇ ਜਿਵੇਂ ਜੰਗਲ ਵਿੱਚ ਜਾਂਦੇ ਹੋਏ ਰਾਹੀਆਂ ਨੂੰ ਠੱਗ ਲੋਕ ਠੱਗ ਬੂਟੀ ਸੁੰਘਾ ਕਰਕੇ ਬੇਹੋਸ਼ ਕਰਕੇ ਲੁੱਟ ਲੈਂਦੇ ਨੇ ਨਾ, ਇਸੇ ਪ੍ਰਕਾਰ ਸੰਸਾਰ ਰੂਪੀ ਜੰਗਲ ਦੇ ਵਿੱਚ ਮਾਇਆ ਰੂਪੀ ਠੱਗਣੀ ਨੇ ਜੀਵਾਂ ਦੀ ਤਾਈ, ਜੀਵਾਂ ਦੇ ਤਾਈ ਠੱਗ ਬੂਟੀ ਪਾ ਕਰਕੇ ਹਿਰਦਿਆਂ ਦੇ ਵਿੱਚੋਂ ਸਤ ਸੰਤੋਖ ਦਇਆ ਧਰਮ ਵਿਚਾਰ ਸ਼ੁਭ ਗੁਣਾਂ ਨੂੰ ਲੁੱਟ ਹੀ ਲਿਆ ਹੈ। ਭਾਈ ਜਦੋਂ ਸ਼ੁਭ ਗੁਣੀ ਲੁੱਟੇ ਗਏ ਫਿਰ ਬੰਦਗੀ ਕਿੱਥੋਂ ਹੋਣੀ ਏ? ਇਸ ਕਰਕੇ ਜੀਵ ਭੁੱਲ ਰਹੇ ਨੇ ਕਿਉਂਕਿ ਮਾਇਆ ਦੇ ਦੁਆਰਾ ਠੱਗੇ ਹੋਏ ਹਨ।
1: ਭਾਇਓ ਦਿਆਲ ਕਿਰਪਾਲ ਦੁੱਖ ਹਰਤਾ,
0: ਸੋ ਗਰੀਬ ਨਿਵਾਜ ਜਿਨ੍ਹਾਂ ਦਾ ਪਿਆਰ ਵਾਹਿਗੁਰੂ ਜੀ ਦੇ ਨਾਲ ਬਣ ਆਇਆ ਉਹਨਾਂ ਦਾ ਕਿਵੇਂ ਬਣ ਆਇਆ ਹੈ, ਉਹ ਪਿਆਰ ਦੀ ਜੁਗਤ ਵੀ ਸਾਨੂੰ ਦੱਸੋ। ਹਜ਼ੂਰ ਫਰਮਾਉਂਦੇ ਨੇ ਭਾਇਓ ਦਿਆਲ ਕਿਰਪਾਲ, ਭਾਈ ਕਿਰਪਾਲੂ ਪਰਮੇਸ਼ਰ ਜੀ ਜਿਨ੍ਹਾਂ ਦੇ ਉੱਪਰ ਦਇਆਲੂ ਹੋਏ ਨੇ, ਜੋ ਪਰਮੇਸ਼ਰ ਜੀ ਦੁੱਖ ਹਰਤਾ ਸਾਰਿਆਂ ਦੁੱਖਾਂ ਦੇ ਨਾਸ਼ ਕਰਨ ਵਾਲੇ ਹਨ।
1: ਸੰਤਨ ਸਿਉ ਬਨ ਆ,
0: ਉਹਨਾਂ ਦੇ ਮਨ ਦੀ ਪ੍ਰੀਤੀ ਸੰਤ ਜਨਾਂ ਦੇ ਨਾਲ ਬਣ ਆਈ ਹੈ, ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਦਇਆਲੂ ਕਿਰਪਾਲੂ ਹੁੰਦੇ ਨੇ ਨਾ, ਤੇ ਦੁੱਖਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਜੀ ਦਇਆਲਤਾ ਕਰਦੇ ਨੇ ਨਾ, ਉਹਨਾਂ ਜਗਿਆਸੂਆਂ ਦਾ ਪਿਆਰ ਸੰਤ ਜਨਾਂ ਦੀ ਸੰਗਤ ਨਾਲ ਬਣ ਆਉਂਦਾ ਹੈ ਜੀ।
1: ਸਗਲ ਨਿਧਾਨ ਘਰਾਂ ਮਹਿ ਪਾਏ,
0: ਜਿਨ੍ਹਾਂ ਨੇ ਫਿਰ ਸਤ ਸੰਗਤ ਸਾਧ ਸੰਗਤ ਕਰਦਿਆਂ ਹੋਇਆ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ, ਅੰਮ੍ਰਿਤ ਨਾਮ ਨੂੰ ਜਪਿਆ ਹੈ ਨਾ ਜੀ, ਉਹਨਾਂ ਨੇ ਸਗਲ ਨਿਧਾਨ ਸਾਰੀਆਂ ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਸਤ ਸੰਗਤ ਰੂਪੀ ਘਰ ਚੋਂ ਪਾ ਲਿਆ ਹੈ। ਇਸੇ ਪ੍ਰਕਾਰ ਸਾਰੀਆਂ ਨਿਧੀਆਂ ਦੇ ਖਜ਼ਾਨੇ ਪਰਮੇਸ਼ਰ ਜੀ ਨੂੰ ਉਹਨਾਂ ਨੇ ਸਤ ਸੰਗਤ ਰੂਪੀ ਘਰ ਦੇ ਵਿੱਚੋਂ ਪਾ ਲਿਆ ਹੈ। ਇਸੇ ਪ੍ਰਕਾਰ
1: ਸਗਲ ਨਿਧਾਨ ਘਰਾਂ ਮਹਿ ਪਾਏ,
0: ਨਿਧਾਨ ਦਾ ਅਰਥ ਹੈ ਖਜ਼ਾਨਾ, ਸਗਲ ਨਿਧਾਨ ਸਾਰੀਆਂ ਨਿਧੀਆਂ ਦਾ ਖਜ਼ਾਨਾ, ਸਗਲ ਨਿਧਾਨ ਜੋ ਐਸੇ ਪਰਮੇਸ਼ਰ ਜੀ ਸਰਬਤ ਰਿੱਧ ਸਿੱਧ ਨਵਨਿਧ ਸਭਨਾਂ ਦੇ ਦਾਤਾ ਰੂਪ ਨੇ, ਸਤ ਸੰਗਤ ਕਰਨ ਵਾਲੇ ਜਗਿਆਸੂਆਂ ਨੇ ਪ੍ਰਤੱਖ ਘਰ ਦੇ ਵਿੱਚ ਵਸਦਿਆਂ ਘਰ ਛੱਡ ਕੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਘਰ ਵਿੱਚ ਰਹਿੰਦੇ ਤੇ ਇਸ ਨੂੰ ਪਾ ਲਿਆ ਤੇ ਹਿਰਦੇ ਘਰ ਦੇ ਅੰਦਰ ਹੀ ਇਸ ਨੂੰ ਪ੍ਰਾਪਤ ਕਰ ਲਿਆ ਹੈ ਜੀਓ।
1: ਬਹੁ ਨਾਨਕ ਜੋਤ ਸਮਾਈ,
0: ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਉਹਨਾਂ ਦੀ ਆਤਮ ਜੋਤ ਜੋਤੀ ਸਰੂਪ ਪਰਮੇਸ਼ਰ ਜੀ ਜੀ ਦੇ ਵਿੱਚ ਮਿਲ ਕੇ ਏਕਮਿਕ ਹੋ ਰਹੀ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਉਹ ਵਾਹਿਗੁਰੂ ਜੀ ਦੇ ਨਾਲ ਹੀ ਏਕਮਿਕ ਹੋ ਰਹੇ ਹਨ ਜੀਓ।
1: ਤਾਰਕ ਮਹਲਾ ਪੰਜਵਾ,
0: ਸਾਰਗ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
1: ਹੇ
0: ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਆਪ ਜੀ ਦੀ ਪ੍ਰੀਤੀ ਕਦੋਂ ਤੋਂ ਲੱਗੀ ਏ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਓਅੰ, ਜੋ ਪਰਮੇਸ਼ਰ ਜੀ ਓਅੰਕਾਰ ਨੇ, ਜੋ ਪਰਮੇਸ਼ਰ ਜੀ ਓਅੰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਨੇ, ਜੋ ਪਰਮੇਸ਼ਰ ਜੀ ਓਅੰਕਾਰ ਸਰਬ ਦੇ ਪ੍ਰਕਾਸ਼ਕ ਰੂਪ ਨੇ, ਐਸੇ ਪਰਮੇਸ਼ਰ ਜੀ ਦੇ ਨਾਲ ਸਾਡੇ ਜਿਹੜੇ ਹਿਰਦੇ ਦੀ ਪ੍ਰੀਤੀ ਹੈ ਪਹਿਲਰੀਆ ਪਹਿਲਾਂ ਤੋਂ ਹੀ ਲੱਗੀ ਹੋਈ ਏ, ਆਦ ਸਮੇਂ ਤੋਂ ਹੀ ਲੱਗੀ ਹੋਈ ਏ, ਅਨਾਦੀ ਕਾਲ ਤੋਂ ਹੀ ਲੱਗੀ ਹੋਈ ਏ, ਮੁੱਢ ਕਦੀਮਾ ਤੋਂ ਹੀ ਲੱਗੀ ਹੋਈ ਏ ਭਾਈ, ਸਾਡੀ ਤੇ ਪਹਿਲੀ ਪ੍ਰੀਤੀ ਪਹਿਲਾ ਪਿਆਰ ਹੀ ਵਾਹਿਗੁਰੂ ਜੀ ਨੇ, ਵਾਹਿਗੁਰੂ ਜੀ ਦੇ ਨਾਲ ਸਾਡੀ ਅਨਾਦੀ ਕਾਲ ਤੋਂ ਪਹਿਲਾਂ ਤੋਂ ਹੀ ਪ੍ਰੀਤੀ ਬਣੀ ਹੋਈ ਹੈ।
1: ਜੋਤਾ ਬਚਨ ਦਿਓ ਮੇਰੇ ਸਤਿਗੁਰ,
0: ਇਸ ਪ੍ਰਕਾਰ ਸਤਿਗੁਰਾਂ ਦੇ ਸਨਮੁਖ ਬੇਨਤੀਆਂ ਕਰਦੇ ਹਾਂ। ਹੇ ਮੇਰੇ ਸਤਿਗੁਰੂ ਜੀ, ਜੋ ਤਾਓ ਜਿਹੜੇ ਬਚਨ ਤੁਸਾਂ ਨੇ ਸਾਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਦਿੱਤੇ ਹਨ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਬਚਨਾਂ ਦੇ ਨਾਲ ਅਸਾਂ ਨੇ ਸੱਚ ਦਾ ਸ਼ਿੰਗਾਰ ਕੀਤਾ ਹੈ। ਸਾਧ ਸੰਗਤ ਜੀ, ਇੱਕ ਬਾਹਰੀ ਸ਼ਿੰਗਾਰ ਹੈ, ਇੱਕ ਅੰਤਰੀਵ ਸ਼ਿੰਗਾਰ ਹੈ। ਬਾਹਰੀ ਸ਼ਿੰਗਾਰ ਲੋਕ ਬੇਅੰਤ ਪ੍ਰਕਾਰ ਦੇ ਕਰਦੇ ਨੇ, ਪਰ ਜਿਹੜੇ ਅੰਤਰੀਵ ਸ਼ਿੰਗਾਰ ਨੇ ਉਹ ਸਾਧਨਾ ਦੇ ਹੁੰਦੇ ਨੇ, ਸਤ ਸੰਤੋਖ ਦਇਆ ਧਰਮ ਵਿਚਾਰ ਸਵੈ ਧਰਮ ਇਤਿਆਦਿਕਾਂ ਨੂੰ ਧਾਰਨ ਕਰਨਾ, ਕਰੁਣਾ ਮੈਤਰੀ ਮੁਦਤਾ ਉਪੇਖਿਆ ਗੁਣਾਂ ਨੂੰ ਧਾਰਨ ਕਰਨਾ, ਸ਼ਰਵਣ ਮੰਨਣ ਨਿਧਿਆਸਣ ਨੂੰ ਧਾਰਨ ਕਰਨਾ, ਇਸੇ ਪ੍ਰਕਾਰ ਸ਼ੁਭ ਸਦਾ ਵਿਚਾਰਨਾ, ਮਨ ਦੀ ਚਿਤਵਨੀ ਸਦਾ ਨਾਮ ਦੀ ਰੱਖਣੀ, ਇਹ ਅੰਤਰੀਵ ਸ਼ਿੰਗਾਰ ਨੇ। ਹਿਰਦੇ ਦੇ ਅੰਦਰ ਸਦਾ ਸੰਤੋਖ ਨੂੰ ਧਾਰਨ ਕਰਕੇ ਰੱਖਣਾ, ਔਗੁਣਾਂ ਦਾ ਤਿਆਗ ਕਰਨਾ, ਇਹ ਅੰਤਰੀਵ ਸ਼ਿੰਗਾਰ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ, ਜਦੋਂ ਤੋਂ ਪੂਰਿਆ ਸਤਿਗੁਰਾਂ ਨੇ ਸਾਨੂੰ ਨਾਮ ਬਾਣੀ ਦਾ ਉਪਦੇਸ਼ ਬਚਨ ਕਰਕੇ ਦਿੱਤਾ ਨਾ, ਉਦੋਂ ਤੋਂ ਤਾਓ ਮੈਂ ਸਾਜ ਸੀ ਗਰੀਆ, ਉਦੋਂ ਤੋਂ ਅਸਾਂ ਨੇ ਸਾਧਨਾ ਦਾ ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾ ਕਰਕੇ ਸੱਚਾ ਸ਼ਿੰਗਾਰ ਮਨ ਦਾ ਕਰਨਾ ਕੀਤਾ ਹੈ ਜੀਓ, ਹਿਰਦੇ ਦਾ ਸ਼ਿੰਗਾਰ ਕੀਤਾ ਹੈ ਸ਼ੁਭ ਗੁਣਾਂ ਦੇ ਨਾਲ। ਤੇ ਸਾਧ ਸੰਗਤ ਜੀ, ਸੱਚਾ ਸ਼ਿੰਗਾਰ ਹੁੰਦਾ ਵੀ ਗੁਣਾਂ ਦਾ ਹੀ ਹੈ। ਜੇ ਕੋਈ ਇਸਤਰੀ ਅਤਿਅੰਤ ਸੁੰਦਰ ਸਰੂਪ ਵਾਲੀ ਹੋਵੇ, ਚੰਗੀ ਕੁੱਲ ਵਾਲੀ ਹੋਵੇ, ਵੱਡਾ ਘਰਾਣਾ ਹੋਵੇ, ਅਮੀਰ ਘਰਾਣੇ ਦੇ ਨਾਲ ਸੰਬੰਧ ਰੱਖਦੀ ਹੋਵੇ, ਚੰਗੀ ਪੜ੍ਹੀ ਲਿਖੀ ਵੀ ਹੋਵੇ, ਬੜੇ ਸ਼ਿੰਗਾਰ ਵੀ ਕੀਤੇ ਹੋਣ, ਪਰ ਰੰਚਕ ਮਾਤਰ ਕਿਹਾ ਜਾਵੇ ਗੁਣ ਤੇ ਸਾਰੇ ਨੇ, ਪਰ ਕਿਰਦਾਰ ਚੰਗਾ ਨਹੀਂ, ਤੇ ਕੀਤੇ ਹੋਏ ਸਾਰੇ ਸ਼ਿੰਗਾਰ ਸਾਧ ਸੰਗਤ ਜੀ ਮਿੱਟੀ ਚ ਲੜ ਜਾਂਦੇ ਨੇ। ਇਹ ਕੇਵਲ ਤਾਂ ਕੇਵਲ ਇਸਤਰੀਆਂ ਨਹੀਂ, ਪੁਰਖਾਂ ਵਾਸਤੇ ਵੀ ਹੈ। ਕਿੰਨਾ ਵੱਡਾ ਖਿਡਾਰੀ ਹੋਵੇ ਸਾਧ ਸੰਗਤ ਜੀ, ਕਿੱਡਾ ਵੱਡਾ ਗੁਣ ਵਾਲਾ ਹੋਵੇ, ਕਿੱਡਾ ਰਾਗਾਂ ਦਾ ਗਵਈਆ ਹੋਵੇ, ਕਿੰਨਾ ਚੰਗਾ ਬੁਲਾਰਾ ਹੋਵੇ, ਕਿੰਨਾ ਚੰਗਾ ਲੀਡਰ ਹੋਵੇ, ਭਾਵੇਂ ਕਿਸੇ ਦੇਸ਼ ਦਾ ਰਾਜਾ ਕਿਉਂ ਨਾ ਹੋਵੇ, ਭਾਵੇਂ ਖਜ਼ਾਨਿਆਂ ਦਾ ਮਾਲਕ ਹੋਵੇ, ਪਰ ਜੇ ਕਰੈਕਟਰ ਚੰਗਾ ਨਹੀਂ, ਕਿਰਦਾਰ ਚੰਗਾ ਨਹੀਂ, ਸਾਧ ਸੰਗਤ ਜੀ ਸ਼ੁਭ ਗੁਣਾਂ ਦਾ ਸ਼ਿੰਗਾਰ ਨਹੀਂ, ਫਿਰ ਸਾਰੇ ਜਿਹੜੇ ਦੁਨਿਆਵੀ ਦਿਸਣ ਵਾਲੇ ਸੁੱਖਾਂ ਦੇ ਸਾਧਨ ਤੇ ਗੁਣ ਨੇ ਉਹ ਮਿੱਟੀ ਹੋ ਜਾਂਦੇ ਨੇ ਜੇ ਕਿਰਦਾਰ ਨਹੀਂ ਤਾਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਸਿੰਘੋ ਜੇ ਧਨ ਗਿਆ ਤੇ ਸਮਝੋ ਕੁਛ ਨਹੀਂ ਗਿਆ, ਫਿਰ ਕਮਾਇਆ ਜਾ ਸਕਦਾ, ਫਿਰ ਆ ਜਾਵੇਗਾ। ਜੇ ਸਿਹਤ ਗਈ ਸਰੀਰ, ਫਿਰ ਸਮਝੋ ਕੁਛ ਗਿਆ, ਕਿਉਂਕਿ ਜੇ ਸਿਹਤ ਚੰਗੀ ਹੈ ਚੌਂਕੜੇ ਤਾਂ ਹੀ ਵੱਜਣੇ ਨੇ, ਅੰਮ੍ਰਿਤ ਵੇਲਾ ਤਾਂ ਹੀ ਸਾਂਭਿਆ ਜਾਣਾ, ਇਹ ਭੱਜ ਦੌੜ ਕਰਕੇ ਗੁਰੂ ਘਰ ਦੀਆਂ ਸੇਵਾ ਤਾਂ ਹੀ ਹੋਣੀਆਂ ਨੇ। ਤੇ ਜੇ ਤੰਦਰੁਸਤੀ ਗਈ ਸਿਹਤ ਗਈ ਤੇ ਫਿਰ ਬਹੁਤ ਕੁਝ ਚੱਲਿਆ ਗਿਆ, ਜੇ ਸਿਹਤ ਗਈ ਤੇ ਸਮਝੋ ਕੁਝ ਗਿਆ, ਪਰ ਜੇ ਕਿਰਦਾਰ ਚੱਲਿਆ ਗਿਆ ਕਰੈਕਟਰ ਚੱਲਿਆ ਗਿਆ ਸਮਝੋ ਫਿਰ ਬਚਿਆ ਹੀ ਕੱਖ ਨਹੀਂ, ਫਿਰ ਸਭ ਕੁਝ ਹੀ ਗਿਆ, ਫਿਰ ਧਨ ਮਾਣ ਸਾਧ ਸੰਗਤ ਜੀ ਸਭ ਕੁਛ ਹੀ ਜਾਂਦਾ ਰਹਿੰਦਾ। ਬੰਦਾ ਕਿੰਨਾ ਵੀ ਅਮੀਰ ਹੋਵੇ ਰਿਸ਼ਤੇਦਾਰ ਵੀ ਹੋਵੇ ਨਾ, ਪਰ ਜੇ ਪਤਾ ਹੋਵੇ ਕਿਰਦਾਰ ਚੰਗਾ ਨਹੀਂ ਤੇ ਸੰਬੰਧੀ ਉਸਨੂੰ ਮੂੰਹ ਲਾਉਣਾ ਚੰਗਾ ਨਹੀਂ ਜਾਣਦੇ, ਘਰ ਵਾੜਨਾ ਚੰਗਾ ਨਹੀਂ ਸਮਝਦੇ ਕਿ ਮਾੜੇ ਕਿਰਦਾਰ ਵਾਲਾ ਬੰਦਾ ਘਰ ਨਾ ਆ ਜਾਵੇ, ਬੁਰਾ ਪ੍ਰਭਾਵ ਨਾ ਪੈ ਜਾਵੇ। ਇਸ ਕਰਕੇ ਸ਼ਿੰਗਾਰ ਸ਼ੁਭ ਗੁਣਾਂ ਦਾ ਹੀ ਹੁੰਦਾ, ਜਿਸ ਦੇ ਕੋਲ ਸ਼ੁਭ ਗੁਣ ਨਹੀਂ, ਸਾਧ ਸੰਗਤ ਜੀ ਭਾਵੇਂ ਕਿੰਨੇ ਸ਼ਿੰਗਾਰ ਕੀਤੇ ਹੋਣ, 32 ਲੱਖਾਂ ਲੱਛਣ ਜਿਹੜੇ ਨੇ ਉਹ ਵੀ ਪੂਰੇ ਹੋਣ, 16 ਸ਼ਿੰਗਾਰ ਵੀ ਕੀਤੇ ਹੋਣ, ਮਿੱਟੀ ਨੇ ਸਾਰੇ ਸ਼ਿੰਗਾਰ, ਜੇਕਰ ਕਿਰਦਾਰ ਚੰਗਾ ਨਹੀਂ, ਚੰਗਾ ਕਿਰਦਾਰ ਸ਼ੁਭ ਗੁਣ ਹੋਣੇ ਹੀ ਚੰਗਾ ਸ਼ਿੰਗਾਰ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਤਾਓ ਮੈਂ ਸਾਚ ਸਿਗਰੀਆ, ਪੂਰਿਆਂ ਸਤਿਗੁਰਾਂ ਨੇ ਜਿਹੜੇ ਅੰਮ੍ਰਿਤ ਬਚਨ ਦਿੱਤੇ ਉਹਨਾਂ ਬਚਨਾਂ ਦੀ ਕਮਾਈ ਕਰਨ ਲਈ ਰੂਪੀ ਭਾਈ ਅਸਾਂ ਨੇ ਸੱਚਾ ਸ਼ਿੰਗਾਰ ਕੀਤਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਮਹਾਰਾਜ ਫਿਰ ਸਾਡੇ ਔਗਣ ਬਖਸ਼ੇ ਕਿਵੇਂ ਜਾਣ, ਔਗਣਾਂ ਤੋਂ ਰਹਿਤ ਕਿਵੇਂ ਹੋਈਏ। ਤੇ ਹਜ਼ੂਰ ਫਰਮਾਉਂਦੇ ਨੇ, ਬੇਨਤੀਆਂ ਕਰੋ ਸੱਚੇ ਪਾਤਸ਼ਾਹ, ਹਮ ਭੁੱਲ ਹੈ, ਅਸੀਂ ਸਦਾ ਸਦਾ ਭੁੱਲਣਹਾਰ ਹਾਂ, ਜੇ ਲੇਖਿਆਂ ਦੇ ਵਿੱਚ ਸਾਨੂੰ ਪਾਓਗੇ ਫਿਰ ਤੇ ਛੋਟੀ ਨਹੀਂ ਸਕਦੇ। ਲੇਖਾ ਕਤਹਿ ਨਾ ਛੂਟੀ ਹੈ, ਖਿਨ ਖਿਨ ਭੁੱਲਣਹਾਰ, ਫਿਰ ਯਤਨ ਕੀ ਹੈ ਬਚਣੇ ਦਾ, ਬਖਸਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਅਸੀਂ ਸਦਾ ਸਦਾ ਭੁੱਲਣਹਾਰ ਹਾਂ, ਆਪ ਜੀ ਸਦਾ ਸਦਾ ਅਭੁੱਲ ਰੂਪ ਹੋ ਜੀਓ।
1: ਹਮ ਪਤਿਤ ਤੁਮ ਪਤਿਤ ਉਧਰਿਆ,
0: ਮਹਾਰਾਜ ਅਸੀਂ ਪਤਿਤ ਹਾਂ, ਵੱਡੇ ਪਾਪੀ ਮਹਾਂ ਪਾਪੀ ਮਨ ਬਾਣੀ ਸਰੀਰ ਕਰਕੇ ਪਾਪੀ ਆ, ਆਪ ਜੀ ਪਤਿਤ ਉਧਰਿਆ, ਪਤਿਤਾਂ ਦਾ ਵੀ ਉਧਾਰ ਕਰਨ ਵਾਲੇ ਹੋ। ਜਾਓ ਪੈ ਹਮ ਨਾ ਪਾਪ ਕਰੰਤਾ ਆਹੇ ਅਨੰਤਾ, ਪਤਿਤ ਪਾਵਨ ਨਾਮ ਕੈਸੇ ਹੁੰਦਾ। ਭਗਤ ਰਵਿਦਾਸ ਜੀ ਕਹਿੰਦੇ ਨੇ ਨਾ, ਜੇਕਰ ਅਸੀਂ ਪਾਪ ਨਾ ਕਰਦੇ ਪਾਪੀ ਪਤਿਤ ਹੀ ਨਾ ਹੁੰਦੇ ਤੇ ਤੁਹਾਡਾ ਨਾਮ ਪਤਿਤ ਪਾਵਨ ਕਿਵੇਂ ਪੈਣਾ ਸੀ। ਸਾਡੇ ਜੇ ਪਤਿਤਾਂ ਦਾ ਉਧਾਰ ਕਰਦੇ ਹੋ ਤਾਂ ਹੀ ਤੇ ਪਤਿਤ ਪਾਵਨ ਹੋਣਾ। ਮਹਾਰਾਜ ਆਪ ਜੀਆਂ ਦਾ ਮੁੱਢ ਕਦੀਮਾਂ ਤੋਂ ਆਦਿ ਕਾਲ ਤੋਂ ਅਨਾਦੀ ਸਮੇਂ ਤੋਂ ਸੁਭਾਵ ਹੈ ਪਤਿਤਾਂ ਦਾ ਵੀ ਉਧਾਰ ਕਰਨ ਵਾਲੇ ਹੋ। ਅਸੀਂ ਪਤਿਤਾਂ, ਆਪ ਜੀ ਪਤਿਤਾਂ ਦੇ ਵੀ ਉਤਾਰ ਦੇਣ ਵਾਲੇ ਹੋ ਜੀਓ।
1: ਹਮ ਨੀਚ ਬਿਰਖ ਤੁਮ ਮੈਂ ਲਾਗਰ,
0: ਮਹਾਰਾਜ ਅਸੀਂ ਤਾਂ ਨੀਚ ਬਿਰਖ ਇਰੰਡ ਵਰਗੇ ਹਾਂ, ਲੱਕੜ ਵੀ ਕੌੜੀ ਫਲ ਫੁੱਲ ਵੀ ਕੰਮ ਨਹੀਂ ਆਉਂਦੇ। ਆਪ ਜੀ ਬਾਵਨ ਚੰਦਨ ਵਰਗੇ ਭਗਤੀ ਰੂਪੀ ਖੁਸ਼ਬੂ ਸੁਗੰਧੀ ਦੇ ਨਾਲ ਮਹਿਕ ਦੇ ਨਾਲ ਭਰੇ ਹੋਏ ਹੋ।
1: ਲਾਜ ਸੰਗ ਸੰਗ ਬਸਰੀਆ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਦੇ ਸੰਗ ਵਸਦੇ ਆ, ਇਸ ਕਰਕੇ ਆਪ ਜੀ ਨੂੰ ਸਾਡੇ ਨੇੜੇ ਵਸਣੇ ਦੀ ਆਸ ਹੈ, ਸੋ ਲਾਜ ਹੈ। ਜਿਸ ਪ੍ਰਕਾਰ ਇਰੰਡ ਦਾ ਬੂਟਾ ਬੜਾ ਸਾਧ ਸੰਗਤ ਜੀ ਨਿਕੰਮਾ ਹੁੰਦਾ ਹੈ, ਨਾ ਇਸ ਦੀ ਲੱਕੜ ਤੋਂ ਕੋਈ ਫਰਨੀਚਰ ਬਣਦਾ ਹੈ, ਨਾ ਕੋਈ ਵਸਤੂ ਚੀਜ਼ ਬਣਦੀ ਏ, ਬਾਲਣ ਵੀ ਇਸ ਦਾ ਕੋਈ ਬਹੁਤਾ ਸਾਰਥਕ ਨਿੱਗਰ ਨਹੀਂ ਹੁੰਦਾ। ਪਰ ਜੇ ਚੰਦਨ ਦੇ ਨੇੜੇ ਇਹ ਇਰੰਡ ਦਾ ਬੂਟਾ ਵੀ ਵਸਦਾ ਹੋਵੇ ਨਾ, ਤੇ ਜਿਸ ਵੇਲੇ ਬਸੰਤ ਰੁੱਤ ਆਉਂਦੀ ਹੈ, ਚੰਦਨ ਦੀ ਖੁਸ਼ਬੂ ਖਹਿ ਕੇ ਇਸ ਦੇ ਕੋਲੋਂ ਲੰਘਦੀ ਏ, ਤੇ ਇਰੰਡ ਦਾ ਬੂਟਾ ਵੀ ਚੰਦਨ ਹੋ ਜਾਂਦਾ ਹੈ, ਫਿਰ ਉਸ ਨੂੰ ਵੀ ਚੰਦਨ ਹੀ ਕਿਹਾ ਜਾਂਦਾ। ਇਹ ਸੰਗ ਵਸਦੇ ਦੀ ਲਾਜ ਰੱਖਦਾ ਚੰਦਨ, ਇਰੰਡ ਮੇਰੇ ਨੇੜੇ ਵਸਦਾ, ਜੇ ਖੁਸ਼ਬੂ ਦੇ ਕੇ ਚੰਦਨ ਹੀ ਨਾ ਬਣਾਇਆ ਤੇ ਲਾਜ ਲੱਗੇਗੀ। ਮਹਾਰਾਜ ਹਾਂ ਤਾਂ ਅਸੀਂ ਇਰੰਡ ਵਰਗੇ, ਵਿਸ਼ੇ ਵਿਕਾਰਾਂ ਦੀ ਕੌੜੱਤਨ ਸਾਡੇ ਵਿੱਚ ਹੈ, ਪਰ ਮਹਾਰਾਜ ਆਪ ਜੀ ਦੇ ਸੰਗ ਦੇ ਨਾਲ ਵਸਦੇ ਹਾਂ, ਸੰਗਤ ਨਾਲ ਵਸਦੇ ਹਾਂ, ਸਾਨੂੰ ਧਾਰ ਲਵੋ, ਨਾਲ ਵਸਣੇ ਦੀ ਆਪ ਜੀਆਂ ਨੂੰ ਲਾਜ ਹੈ।
1: ਤੁਮ ਗੰਭੀਰ ਧੀਰ ਉਪਕਾਰੀ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪਰ ਉਪਕਾਰੀ ਹੋ, ਫਿਰ ਆਪ ਜੀ ਧੀਰਜ ਦੇਣ ਵਾਲੇ ਹੋ। ਮਹਾਰਾਜ ਗੰਭੀਰ ਅਤ ਗਹਿਰ ਗੁਣੀ ਗਹੀਰ, ਅਥਾਹ ਡੂੰਘੇ ਹੋ ਨਿਰਹਲ ਹੋ ਜੀਓ।
1: ਹਮ ਕਿਆ ਬਪਰੇ ਜੰਤਰੀਆ,
0: ਮਹਾਰਾਜ ਅਸੀਂ ਵਿਚਾਰੇ ਜੰਤ, ਇੱਕ ਜੀਵ ਹੁੰਦੇ ਨੇ ਇੱਕ ਜੰਤ ਹੁੰਦੇ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਜੀਵ ਜੰਤੂ ਕਿਹਾ ਜਾਂਦਾ ਨਾ, ਜਿਨ੍ਹਾਂ ਦੇ ਵਿੱਚ ਹੱਡੀਆਂ ਹੋਣ ਸੋ ਜੀਵ, ਜਿਨ੍ਹਾਂ 'ਚ ਹੱਡੀਆਂ ਨਾ ਹੋਣ ਉਹ ਜੰਤੂ, ਜਿਵੇਂ ਗੋ ਸੋ ਜੋਕ ਹੋ ਗਈ, ਗਡੋਵਾ ਹੋ ਗਿਆ, ਸੁੰਡੀਆਂ ਹੋ ਗਈਆਂ, ਸਿਉਂਕ ਹੋ ਗਈ, ਜੂਆ ਲਿਖਾ ਧੱਖਾਂ ਹੋ ਗਈਆਂ, ਚਮ ਜੂਆਂ ਹੋ ਗਈਆਂ, ਚਿੱਚੜ ਹੋ ਗਏ। ਕਿੰਨੇ ਇਸੇ ਪ੍ਰਕਾਰ ਵਿਸ਼ੂ ਇਤਿਆਦਿ ਕਠੂਹੇ ਜੀਵ ਨੇ, ਜਿਨ੍ਹਾਂ 'ਚ ਮੱਖੀਆਂ ਹੋ ਗਈਆਂ, ਮੱਛਰ ਹੋ ਗਏ, ਜਿਨ੍ਹਾਂ 'ਚ ਹੱਡੀਆਂ ਨਹੀਂ ਇਹ ਜੰਤੂ ਨੇ। ਸੋ ਬੇਨਤੀ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦੇ ਦਰ ਦੇ ਜੰਤਰੀਆ ਜੰਤੂ ਹਾਂ। ਮਹਾਰਾਜ ਸਾਡੇ ਵਿੱਚ ਸ਼ੁਭ ਗੁਣਾਂ ਦੀ, ਸ਼ੁਭ ਸਾਧਨਾ ਦੀ ਕੋਈ ਹੱਡੀ ਵੀ ਨਹੀਂ, ਕਿਰਪਾਲਤਾ ਕਰਕੇ ਸਾਨੂੰ ਤਾਰ ਲਵੋ।
1: ਕਿਰਪਾਲ ਨਾਨਕ ਹਰ ਮਿਲਿਓ।
0: ਤੇ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਫਿਰ ਪੂਰੇ ਸਤਿਗੁਰੂ ਜੀ ਕਿਰਪਾਲੂ ਹੁੰਦੇ ਨੇ ਤੇ ਕਿਰਪਾਲਤਾ ਕਰਕੇ ਹਰੀ ਪਰਮੇਸ਼ਰ ਜੀ ਦੇ ਨਾਲ ਮੇਲ ਦਿੰਦੇ ਨੇ। ਜਦੋਂ ਐਵੇਂ ਬੇਨਤੀਆਂ ਕਰਦੇ ਰਹੀਏ,
1: ਮੇਰੀ ਸੁਖ ਸੇ ਜਰੀਆ,
0: ਜਦੋਂ ਸਾਡੇ ਤਾਈ ਹਰੀ ਅਕਾਲ ਪੁਰਖ ਜੀਆਂ ਦੇ ਨਾਲ ਸਤਿਗੁਰੂ ਰਾਮਦਾਸ ਸਾਹਿਬ ਜੀਆਂ ਨੇ ਕਿਰਪਾ ਕਰਕੇ ਮੇਲ ਦਿੱਤਾ ਨਾ, ਤਾਂ ਉਹ ਮੇਰੀ ਸੁਖ ਸੇ ਜਰੀਆ, ਤਾਂ ਸਾਡੀ ਜਿਹੜੀ ਹਿਰਦੇ ਰੂਪੀ ਸਹਿਜਾ ਏ ਨਾ, ਇਹ ਸੁਖਾਲੀ ਹੋ ਗਈ ਏ, ਸੁੱਖਾਂ ਦੇ ਸਹਿਤ ਹੋ ਗਈ ਏ, ਕਿਉਂਕਿ ਹਿਰਦੇ ਰੂਪੀ ਸਹਿਜਾ ਦੇ ਉੱਪਰ ਪਰਮੇਸ਼ਰ ਜੀ ਆਪ ਆ ਕਰਕੇ ਸਾਖਿਆਤਕਾਰ ਹੋਏ ਨੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਆਂ ਨੇ ਹਿਰਦੇ ਸਥਾਨ ਦੇ ਵਿੱਚ ਪਰਮੇਸ਼ਰ ਜੀ ਦੇ ਨਾਲ ਮਿਲ ਦਿੱਤਾ, ਹਿਰਦੇ ਰੂਪੀ ਸੇਜਾ ਸਾਡੀ ਸੁੱਖਾਂ ਦੇ ਸਹਿਤ ਹੋਈ ਹੈ ਜੀਓ। ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਿਰਤ ਘਣਾਂ ਨੂੰ ਵੀ, ਭੁੱਲਿਆਂ ਨੂੰ ਵੀ, ਭਟਕਿਆਂ ਨੂੰ ਵੀ, ਸਾਧ ਸੰਗਤ ਜੀ ਬਹੁਤੇ ਦੁਖਿਆਰ ਦੁੱਖ ਭੋਗਣ ਵਾਲਿਆਂ ਨੂੰ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਮਾਰਗ ਦਿਖਾਉਂਦੇ ਨੇ। ਭਾਈ ਸਤਿਗੁਰਾਂ ਦੀ ਸੰਗਤ ਨਾਲ ਮਿਲ ਕਰਕੇ ਨਾਮ ਨੂੰ ਜਪਣਾ ਕਰੋ, ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਉਣਾ ਕਰੋ, ਭੁੱਲਾਂ ਨੂੰ ਬਖਸ਼ਾਉਣ ਵਾਸਤੇ ਬੇਨਤੀਆਂ ਸਦਾ ਹੀ ਕਰਦੇ ਰਹੋ। ਸਤਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਬਾਣੀ ਦੇ ਉਪਦੇਸ਼ ਦੁਆਰਾ ਵਾਹਿਗੁਰੂ ਜੀ ਦੇ ਨਾਲ ਮਿਲ ਦਿੰਦੇ ਨੇ, ਫਿਰ ਪਰਮੇਸ਼ਰ ਜੀ ਹਿਰਦੇ ਦੇ ਅੰਦਰ ਹੀ ਸਾਖਿਆਤਕਾਰ ਹੋ ਆਉਂਦੇ ਹਨ ਜੀਓ। ਇਹ ਪਾਵਨ ਉਪਦੇਸ਼ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕੀਤਾ ਹੈ ਅੰਮ੍ਰਿਤਮਈ ਗੁਰਬਾਣੀ ਗੁਰ ਸ਼ਬਦਾਂ ਦੁਆਰਾ। ਪਾਵਨ ਗੁਰ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ, ਰਹਿ ਗਈਆਂ ਤਰੁੱਟੀਆਂ ਦੀ ਸਤਿਗੁਰ ਦੇਵ ਪਿਤਾ ਅਤੇ ਸਤਿਗੁਰੂ ਜੀ ਦੀ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਗੁਰ ਚਰਨਾਂ ਵਿਖੇ ਬੇਨਤੀਆਂ ਕਰੀਏ, ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਜੋ ਆਪ ਜੀਆਂ ਨੇ ਅੰਮ੍ਰਿਤਮਈ ਪ੍ਰਵਚਨ ਆਪਣੀ ਗੁਰਬਾਣੀ ਅਤੇ ਗੁਰਬਾਣੀ ਦੇ ਅਰਥਾਂ ਦੁਆਰਾ ਸੁਣਾਏ ਨੇ, ਮਹਾਰਾਜ ਇਹਨਾਂ ਅੰਮ੍ਰਿਤਮਈ ਬਚਨਾਂ ਨੂੰ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਤੇ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਿਹਾਲ ਕਰੋ, ਕਿਰਪਾ ਕਰੋ, ਸਕੇਸਾ ਸਵਾਸਾ ਦੇ ਨਾਲ ਨਿਭ ਜਾਵੇ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

ਗੁਰ ਭਰਿਆ ਅਕਾਲ, ਦੇਖ ਦੇਖ ਫਤਿਹ ਗੁਰੂ ਪੰਥ ਖਾਲਸੇ ਜੀ ਨੂੰ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਗੁਰੂ ਰਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਦਰਬਾਰ ਤੱਕ ਸ੍ਰੀ ਹਜ਼ੂਰ ਸਾਹਿਬ ਕੇ ਕੀਰਤਨ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਦੇ ਸੰਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜਿਸ ਖਜ਼ਾਨੇ ਚੋਂ ਮਾਇਆ ਹਾਜ਼ਰ ਹੋਈ ਹੈ ਸੁਖ ਜਾਣੇ ਭਰਪੂਰ ਕਰਨੇ, ਗੁਰਸਿੱਖੀ ਨਾਮ ਦਾਨ ਦੀ ਬਖਸ਼ਿਸ਼ ਕਰਨੀ, ਯਾਤਰਾ ਸਫਲ

ਜੀ ਗੁਰੂ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠਾ ਆਪ ਜੀ ਦਰੋ ਕਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਦਰਬਾਰ ਕਰਨੀ ਯਾਤਰਾ ਸਫਲੀ ਕਰਨੀ।

ਸੁਣਗੇ ਤੈਸੇ ਵਿਸਵਰੂਪ ਇਹ ਅਭੂਤ ਭੂਤ ਪ੍ਰਗਟ ਹੋਏ ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹਾਂਗੇ ਕਿਤੇ ਕੱਛ ਮੱਛ ਕਿਤੇ ਉਨਕਾ ਕਰਤ ਪਛ ਕਿਤੇ ਅਛ ਵਛ ਹੋਏ ਸਪਾਛੇ ਉੱਠ ਜਾਹਾਂਗੇ ਕਿਤੇ ਨਵ ਬੀਜ ਅੱਜ ਪਛ ਕਉ ਕਰਾਂਗੇ ਪਛ ਕੇਤਕ ਪ੍ਰਤਛ ਹੋਏ ਪਚਾਏ ਖਾਏ ਜਾਹਾਂਗੇ ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ ਸਭ ਕਾਲ ਹੀ ਚਬਾਹਾਂਗੇ ਤੇਜ ਜਿਉਂ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹਾਂਗੇ ਕੂਕਤ ਫਿਰਤ ਕਿਤੇ ਰੋਵਤ ਮਰਤ ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ ਕਿਤੇ ਗੰਗ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ ਕਿਤੇ ਉਦਾਸੀ ਕੇ ਭਰਮਾਈ ਫਿਰਤ ਹੈ ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਆ ਪੈ ਚੜਤ ਕਿਤੇ ਰੂਕਾ ਭਰਤ ਹੈ ਗੈਨ ਮੈਂ ਉਡਤ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਵਿਹੀਨ ਜਗ ਜਾਰੇ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਘਸ ਹਾਰੇ ਚੰਦਨ ਲਗਾਏ ਹਾਰੇ ਜੋ ਆਚਾਰ ਪੂਜ ਹਾਰੇ ਪਾਹਨ ਚੜਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਪੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਤ ਤਪੰਤ ਹਾਰੇ ਤਾਪ

ਆਦਿ ਅਭੰਗੇ, ਨਮੋ ਆਦਿ ਅਭੰਗੇ। ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫਿਰ ਮੇਟੇ ਬਨਾਏ। ਅਗਾਧੇ ਅਭੈ ਆਦਿ ਅਦਵੈ ਅਵਨਾਸੀ, ਪਰੇ ਅੰਪਰਾ ਪਰਮ ਪੂਰਨ ਪ੍ਰਕਾਸ਼ੀ। ਨ ਆਦੰਗ ਨ ਵਿਆਧੰਗ ਅਗਾਧੰਗ ਸਰੂਪੇ, ਅਖੰਡਤ ਪ੍ਰਤਾਵਾਦ ਅੱਛਾ ਵਿਭੂਤੇ। ਨ ਜਨਮੰਗ ਨ ਵਰਨੰਗ ਨ ਵਰਨੰਗ ਨ ਵਿਆਧੇ, ਅਖੰਡੇ ਪ੍ਰਚੰਡੇ ਅਦੰਡੇ ਅਸਾਧੇ। ਨ ਨੇਹੰਗ ਨ ਗੇਹੰਗ ਸਨੇਹੰਗ ਸਨਾਥੇ, ਉਦੰਡੇ ਅਮੰਡੇ ਪ੍ਰਚੰਡੇ ਪਰਮਾਥੇ। ਨ ਜਾਤੇ ਨਾ ਪਾਤੇ, ਨ ਸਤਰੇ ਨ ਮਿੱਤਰੇ, ਨ ਸੋਭੂਤੇ ਭਵਿੱਖੇ ਭਵਾਨੇ ਅਚਿਤਰੇ। ਨਾਰਾਇਣ ਨ ਰੰਗੰ ਨ ਰੂਪੰ ਨ ਰੇਖੰ, ਨ ਲੋਭੰਗ ਨ ਚੋਭੰਗ ਅਭੂਤੰ ਅਭੇਖੰ। ਨ ਸਤਰੰਗ ਨ ਮਿੱਤਰੰਗ ਨ ਨੇਹੰਗ ਨ ਗੇਹੰ, ਸਦੈਵੰ ਸਦਾ ਸਰਬ ਸਰਬਤ੍ਰ ਸਨੇਹੰ।

ਅਛੇਦੰਗ ਭੇਦੰਗ ਕਰਮੰਗ ਕਾਲੰਗ ਅਖੰਡੰਗ ਪੰਡੰਗ ਪ੍ਰਚੰਡੰਗ ਪਾਲੰਗ ਨਾ ਤਾਤੰਗ ਨਾ ਮਾਤੰਗ ਨਾ ਜਾਤੰਗ ਨਾ ਕਾਯੰਗ ਨਾ ਨੇਹੰਗ ਨਾ ਗੇਹੰਗ ਨਾ ਪਰਮੰਗ ਨਾ ਭਾਯੰਗ ਨਾ ਰੂਪੰਗ ਨਾ ਪੂਪੰਗ ਨਾ ਕਾਯੰਗ ਨਾ ਕਰਮੰਗ ਨਾ ਤ੍ਰਾਸੰਗ ਨਾ ਪ੍ਰਾਸੰਗ ਨਾ ਭੇਦੰਗ ਨਾ ਪਰਮੰਗ

ਪੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਨੇ ਕਹੂੰ ਧਰਮ ਕੇ ਕਰਮ ਕੇ ਭਰਮ ਮਾਨੇ ਕਹੂੰ ਚਾਰ ਚੇਸ਼ਟਾ ਕਹੂੰ ਚਤੁਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਵ ਭੂਪੰ ਕਹੂੰ ਨੇਹ ਗ੍ਰਹਿੰ ਕਹੂੰ ਦੇਹ ਦੋਖੰ ਕਹੂੰ ਔਖਦੀ ਰੋਗ ਸੋਖ ਕੇ ਸੋਖ ਸੋਖੰ ਕਹੂੰ ਔਖਦੀ ਰੋਗ ਕੇ ਸੋਖ ਸੋਖੰ ਕਹੂੰ ਦੇਵ ਵਿਦਿਆ ਕਹੂੰ ਦੈਤ ਬਾਨੀ ਕਹੂੰ ਜਚ ਗੰਧਰਵ ਕਿੰਨਰ ਕਹਾਨੀ ਕਹੂੰ ਰਾਜਸੀ ਸਾਤ ਕੀ ਤਾਪਸੀ ਹੋ ਕਹੂੰ ਯੋਗ ਵਿਦਿਆ ਤਰੇ ਤਾਪਸੀ ਹੋ ਕਹੂੰ ਰੋਗ ਹਰ ਰਹਤਾ ਕਹੂੰ ਜੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਪਰਮ ਭੁਗਤੰ ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ ਕਹੂੰ ਜਛ ਵਿਦਿਆ ਧਰੇ ਮਾਨ ਵੀ ਹੋ ਕਹੂੰ ਰਾਜਸੀ ਹੋ ਕਹੂੰ ਰਾਜ ਕੰਨਿਆ ਕਹੂੰ ਸ੍ਰਿਸ਼ਟ ਕੇ ਪ੍ਰਿਸ਼ਟ ਕੇ ਰਿਸ਼ਟ ਪੰਨਿਆ ਕਹੂੰ ਵੇਦ ਵਿਦਿਆ ਕਹੂੰ ਬਿਮ ਬਾਨੀ ਕਹੂੰ ਕੋਕ ਕੀ ਕਾਵ ਕਥਾ ਕਹਾਨੀ ਕਹੂੰ ਅਦਰ ਸਾਰੰ ਕਹੂੰ ਭਦਰ ਰੂਪੰ ਕਹੂੰ ਮਦਰ ਬਾਨੀ ਕਹੂੰ ਛੁਦਰ ਸਰੂਪੰ ਕਹੂੰ ਵੇਦ ਵਿਦਿਆ ਕਹੂੰ ਕਾਵ ਰੂਪੰ ਕਹੂੰ ਚੇਸ਼ਟਾਚਾਰ ਚਿਤਰੰਗ ਸਰੂਪੰ ਕਹੂੰ ਤਰ ਪਰਮ ਪੁਰਾਨ ਕੋ ਪਾਰ ਪਾਵੈ ਕਹੂੰ ਬੈਠ ਕੁਰਾਨ ਕੇ ਗੀਤ ਗਾਵੈ ਕਹੂੰ ਸੁਧ ਸੇਖੰ ਕਹੂੰ ਬ੍ਰਹਮ ਧਰਮੰ ਕਹੂੰ ਬ੍ਰਿਧ ਅਵਸਥਾ ਕਹੂੰ ਬਾਲ ਕਰਮੰ ਕਹੂੰ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੂੰ ਨੇਹ ਦੇਹੰ ਕਹੂੰ ਤਿਆਗ ਗ੍ਰਹਿੰ ਕਹੂੰ ਯੋਗ ਭੋਗੰ ਕਹੂੰ ਰੋਗ ਰਾਗੰ ਕਹੂੰ ਰੋਗ ਹਰਤਾ ਕਹੂੰ ਭੋਗ ਤਿਆਗੰ ਕਹੂੰ ਰਾਜ ਸਾਜੰ ਕਹੂੰ ਰਾਜ ਰੀਤੰ ਕਹੂੰ ਪਰਮ ਪੂਰਨ ਪ੍ਰਗਿਆ ਕਹੂੰ ਪਰਮ ਪ੍ਰੀਤੰ ਕਹੂੰ ਆਰਪੀ ਤੋਰ ਕੀ ਪਾਰਸੀ ਹੋ ਕਹੂੰ ਪਹਿਲਵੀ ਪਸ਼ਟਵੀ ਸੰਸਕ੍ਰਿਤੀ ਹੋ ਕਹੂੰ ਦੇਸ਼ ਭਾਖਿਆ ਕਹੂੰ ਦੇਵ ਬਾਨੀ ਕਹੂੰ ਰਾਜ ਵਿਦਿਆ ਕਹੂੰ ਰਾਜਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰ ਕਹੂੰ ਜੰਤਰ ਰੀਤੰ ਕਹੂੰ ਸ਼ਸਤਰ ਧਾਰੰ

ਜੈ ਅਲਖ ਰੂਪ ਕਥਤ ਕਤੇਵ ਜੈ ਅਲਖ ਰੂਪ ਆਸਨ ਅਡੋਲ ਜੈ ਅਮਿਤ ਤੇਜ ਅਛੈ ਅਤੋਲ ਜੈ ਧਿਆਨ ਕਾਜ ਮੁਨ ਜਨ ਅਨੰਤ ਕਈ ਕਲਪ ਜੋਗ ਸਾਧਤ ਤੁਰੰਤ ਤਨ ਸੀਤ ਕਹਾਂ ਵਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਯੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨਾ ਪਾਰ ਕਈ ਉਰਧ ਪਾਵ ਦੇਸਨ ਪ੍ਰਮੰਤ ਕਈ ਉਰਧ ਮੱਧ ਪਾਵਕ ਚੁਲੰਤ ਕਈ ਸਿਮਰਤ ਸ਼ਾਸਤਰ ਉਚਰੰਤ ਵੇਦ ਕਈ ਕੋਕ ਕਾਵ ਕਥਤ ਕਤੇਬ ਕਈ ਅਗਨ ਹੋਤਰ ਕਈ ਪਾਵਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਕ ਪਾਪ

ਤਾਪ ਸਰਵ ਜਲੇਰ ਥਲੰਗ ਧਨ ਚਰਤਵਿੰਦਰ ਕੁਮੇਰ ਪਲੰਗ ਅਨਖੇਤ ਸਰੂਪ ਅਭੇਦ ਅਭਿਅੰਗ ਅਨਖੰਡ ਅਭੂਤ ਛੇਦ ਅਭਛੇਅੰਗ ਅਨਕਾਲ ਅਪਾਲ ਦਿਆਲ ਸਵੰਗ ਜ ਠੱਟੀ ਅੰਗ ਮੇਰ ਆਕਾਸ਼ ਭੁਅੰਗ ਅਨਖੰਡ ਅਮੰਡ ਪ੍ਰਚੰਡ ਨਰੰਗ ਜੈ ਰਚੀਅੰਗ ਦੇਵ ਅਦੇਵ ਪਰੰਗ ਸਭ ਕੀਨੀ ਦੀਨ ਜਮੀਨ ਜਮਾ ਜੈ ਰਚੀਅੰਗ ਸਰਬ ਮਕੀਨ ਮਕਾ ਜੈ ਰਾਗ ਨਾ ਰੂਪ ਨਾ ਰੇਖ ਰੁਖੰਗ ਜੈ ਤਾਪ ਨਾ ਸਾਪ ਨਾ ਸੋਗ ਸੁਖੰਗ ਜੈ ਰੋਗ ਨਾ ਸੋਗ ਨਾ ਭੋਗ ਭੋਯੰਗ ਜੈ ਖੇਦ ਨਾ ਭੇਦ ਨਾ ਛੇਦ ਛਯੰਗ ਜੈ ਜਾਤ ਨਾ ਪਾਤ ਨਾ ਮਾਤ ਪਿਤੰਗ ਜੈ ਰਚੀਅੰਗ ਛਤਰੀ ਛਤਰ ਛਿਤੰਗ ਜੈ ਰਾਗ ਨਾ ਰੇਖ ਨਾ ਰੋਗ ਬਣੰਗ ਜੈ ਦੁਵੈਖ ਨਾ ਦਾਖ ਨਾ ਦੋ ਗਣੰਗ ਜੈ ਅੰਡਹ ਤੇ ਬ੍ਰਹਮੰਡ ਰਚਿਉ ਦਸ ਚਾਰ ਕਰੀ ਨਵਖੰਡ ਸਚਿਉ ਰਜ ਤਾਮਸ ਤੇਜ ਤੇਜ ਕੀਉ ਅਨੁਪਉ ਪਦਿਆ ਪ੍ਰਚੰਡ ਲਿਉ ਸ੍ਰਿਯ ਸਿੰਦਰ ਬਿੰਦ ਨਗਿੰਦ ਨਗੰ ਸ੍ਰਿਯ ਜਚ ਗੰਧਰ ਫਣੰਦ ਭੁਜੰਗ ਰਚ ਦੇਵ ਅਦੇਵ ਅਭੇਵ ਨਰੰਗ ਨਰਮਪਾਲ ਨਿਰਪਾਲ ਕਰਾਲ ਤ੍ਰਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇਤ ਉਤ ਭੁਜੰਗ ਕਈ ਦੀ ਕੀਏ ਦੇਵ ਅਦੇਵ ਸਰਾਧ ਪਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰਗ ਪ੍ਰਭ ਜਾਤ ਨਾ ਪਾਤ ਨਾ ਜੋਤ ਜੁਤੰਗ ਜੈ ਤਾਤ ਨਾ ਮਾਤ ਨਾ ਭਰਾਤ ਸੁਤੰਗ ਜੈ ਰੋਗ ਨਾ ਸੋਗ ਨਾ ਭੋਗ ਪੁਅੰਗ ਜੈ ਜੰਪਹਿ ਕਿੰਨਰ ਜਚ ਜਵੰਗ ਨਰ ਨਾਰ ਨਪੁੰਸਕ ਜਾਹਿ ਕੀਏ ਗਣ ਕਿੰਨਰ ਜਚ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਤ ਗਣੰਗ ਭੂਤ ਭਵਿਕ ਭਵਾਨ ਤਵੰਗ ਜੈ ਅੰਡਜ ਸੀਤਜ ਜੇਰ ਰਜੰਗ ਰਜ ਭੂਮਿ ਆਕਾਸ ਪਤਾਲ ਜਲੰਗ ਰਜ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਪੂਅ ਮੇਰੇ ਆਕਾਸ ਨਿਵਾਸ ਛਤੰਗ ਰਜ ਰੋਜ ਅਕਾਦਸ ਚੰਦਰ ਪ੍ਰਤੰਗ ਦੁੱਧ ਚੰਦ ਦਨੀ ਸਹਿਦੀਪ ਦਈ ਜੈ ਪਾਵਕ ਪੌਨ ਪ੍ਰਚੰਡ ਮਈ ਜੈ ਖੰਡ ਅਖੰਡ ਪ੍ਰਚੰਡ ਕੀਏ ਜੈ ਛਤਰ ਉਪਾਏ ਛਪਾਏ ਦੀਏ ਜੈ ਲੋਕ ਚਤੁਰ ਦਸ ਚਾਰ ਰਚੇ ਨਰ ਗੰਧਰਵ ਦੇਵ ਅਦੇਵ ਸਚੇ ਅਨ ਦੂਤ ਅਭੂਤ ਅਛੂਤ ਮਤੰਗ ਅਨਗਾਦ ਅਭਿਆਦ ਅਨਾਦ ਗਤੰਗ ਅਨਖੇਦ ਅਭੇਦ ਅਛੇਦ ਨਰੰਗ ਜਹ ਚਾਰ ਚਤੁਰ ਦਸ ਚੱਕਰ ਫਿਰੰਗ ਜੈ ਰਾਗ ਨਾ ਰੰਗ ਨਾ ਰੇਖ ਰੁਗੰਗ ਜਹ ਸੋਗ ਨਾ ਭੋਗ ਨ ਜੋਗ ਜੁਗੰਗ ਭੋ ਭੰਜਨ ਗੰਜਨ ਆਦ ਸਿਰੰਗ ਜਹ ਬੰਦਤ ਦੇਵ ਅਦੇਵ ਨਰੰਗ ਗਣ ਕਿੰਨਰ ਜਚ ਭੁਜੰਗ ਰਚੇ ਮਣ ਮਾਨਕ ਮੋਤੀ ਲਾਲ ਸੁੱਚੇ ਅਨਪੰਜ ਪ੍ਰਭਾਨ ਗੰਜ ਪ੍ਰਤੰਗ ਜਹ ਪਾਰ ਨ ਪਾਵਤ ਪੂਰ ਮਤੰਗ ਅਨਖੰਡ ਸਰੂਪ ਅਡੰਡ ਪ੍ਰਭਾ ਜੈ ਜੰਪਦ ਬੇਦ ਪੁਰਾਣ ਸਭਾ ਜੈ ਬੇਦ ਕਤੇਵ ਆਨੰਦ ਕਹ ਜੈ ਭੂਤ ਅਭੂਤ ਨ ਭੇਦ ਲਹ।

ਰਸਹਿ ਤਿਉ ਭੂਲ ਨ ਕਾਲ ਫੰਦਾ ਫਸਹਿ ਤੋ ਪ੍ਰਸਾਦ ਨਰਾਜ ਛੰਦ ਅਗੰਜ ਆਦ ਦੇਵ ਹੈ ਅਪੰਜ ਪੰਜ ਜਾਨੀਐ ਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਅਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਵ ਸਰਵ ਸਾਧ ਹੈ ਅਨਾਥ ਨਾਥ ਨਾਥ ਹੈ ਅਪੰਜ ਪੰਜ ਹੈ ਸਦਾ।

ਅੰਗ ਰੂਪ ਹੈ ਨਾ ਰੋਗ ਰਾਗ ਰੇਖ ਹੈ ਅਦੋ ਗਦਾ ਗਦਾ ਕਹੇ ਅਭੂਤ ਪਰਮ ਅਪੇਖ ਹੈ ਨਾ ਦਾਤ ਮਾਤ ਜਾਤ ਹੈ ਨਾ ਪਾਤ ਚਹਿਨ ਵਰਨ ਹੈ ਅਦੇਖ ਅਸੇਖ ਅਪੇਖ ਹੈ ਸਦੀਵ ਵਿਸ਼ਵ ਭਰਨ ਹੈ ਵਿਸ਼ੰਬਰ ਵਿਸ਼ਵਨਾਥ ਹੈ ਵਿਸ਼ੇਖ ਵਿਸ਼ਵ ਭਰਨ ਹੈ ਜਮੀ ਜਮਾਨ ਕੇ ਬਿਕੈ ਸਦੀਵ ਕਰਮ ਭਰਮ ਹੈ ਅਦਵੈਕ ਹੈ ਅਪੇਖ ਹੈ ਲੇਖਨਾਥ ਜਾਨੀਆ ਸਦੀਵ ਸਿਰ ਬਟੌਰ ਮੈਂ ਵਿਸ਼ੇਖ ਆਨ ਮਾਨੀਆ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ ਪੁਰਾਣੇ ਕੁਰਾਨ ਨੇਤ ਨੇਤ ਕੈ ਬਤਾਵਈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਆ ਅਗੰਜ ਆਦ ਦੇਵ ਹੈ ਕਹੋ ਸੁਕੈ ਸਪਾਈਆ ਜਮੀ ਜਮਾਨ ਕੇ ਬਿਕੈ ਸਮਸਤ ਏਕ ਜੋਤ ਹੈ

ਗਜਾਦਪਿ ਨਰਾਦਪਿ ਕਰੰਤ ਸੇਵ ਹੈ ਸਦਾ ਸਿਤਸਪਤਿ ਤਪਸਪਤੀ ਬਨਸਪਤੀ ਜਪ ਸਦਾ ਅਗਸਤ ਆਦ ਜੀ ਵਡੇ ਤਪਸਤਪੀ ਬਿਸੇਖੀਐ ਬਿਸਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ਅਗਾਧ ਆਦਿ ਦੇਵਕੀ ਅਨਾਦ ਪਾਤ ਮਾਨੀਆ ਨਾ ਜਾਤ ਪਾਤ ਮੰਤ।

ਰੰਗ ਸਰਵ ਲਾਇਕ ਸਰਵ ਕਾਇਕ ਸਰਵ ਤੇਨ ਭੰਗ ਸਰਵਦਾਤਾ ਸਰਵ ਗਿਆਤਾ ਸਰਵ ਕਪ੍ਰਤਪਾਲ ਦੀਨ ਪੰਥ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਪੰਥ ਪ੍ਰਵੀਨ ਸ੍ਰੀ ਪੰਥ ਸਰਵ ਕੋ ਕਰਤਾਰ ਪਰਨ ਚਿਹਨ ਚੱਕਰ।

ਗੰਜ ਆਦਿ ਅੰਤ ਨਾਥ ਸ੍ਰੀ ਪਦ ਪਰਮ ਪੁਰਖ ਅਪੰਜ ਧਰਮ ਕੀ ਅਨਕਰਮ ਜਿਤ ਕੀਨ ਤੌਨ ਪਸਾਰ ਦੇਵ ਦੇਵ ਗੰਧਰਵ ਕਿੰਨਰ ਮਚ ਕਛ ਅਪਾਰ ਭੂਮਿਕਾ ਚਲੇ ਥਲੇ ਮਹਿਮਾਨੀਆਂ ਜੈ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਖਾਲਕ ਦੀਨ ਦਿਆਲ ਮੁਕੰਦ ਅਘਾਉ ਡੰਡਨ ਦੁਸ਼ਟ ਖੰਡਨ ਕਾਲ ਹੂੰ ਕੇ ਕਾਲ ਦੁਸ਼ਟ ਹਰਣੰ ਪੁਸ਼ਟ ਕਰਣੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰ

ਜਪਮੰਡ ਸ੍ਰਿਸ਼ਟਾਰ ਵਿਚਾਰ ਜਿਤੇ ਜਾਣੀਐ ਸਭ ਚਾਰ ਦੇਵ ਅਦੇਵ ਆਦਿ ਦੇ ਵਪਾਰ ਸ੍ਰੀ ਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟਿੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਫੇਵ ਨ ਪਾਵੇ ਸਿਵ ਰੁਦਰੋ ਮੁਖ ਚਾਰ ਕੋਟਿੰਦਰ ਉਪਿੰਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਾਏ ਥੱਕੇ ਸਵੈ ਗੁਣ ਚੱਕਰਤ ਫੇ ਮੁਖ ਚਾਰ ਆਦਿ ਅੰਤ ਨਾ ਮਤ ਜਾ ਕੋ ਭੂਤ ਭਵ ਭਵਾਨ ਸਤਵਾਪ ਤ੍ਰਿਤੀਆ ਕਲਯੁਗ ਚਤੁਰਕਾਲ ਪ੍ਰਧਾਨ ਧਿਆਏ ਧਿਆਏ ਥੱਕੇ

ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਪ੍ਰਤੀ ਚਸੁਰਾ ਸਿਰ ਮਾਰਨ ਪਤ ਦੇ ਉਧਾਰਨ ਨਰਕ ਨਿਵਾਰਨ ਗੂੜ ਗਤੀ ਅੱਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖਮਤੀ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਰਮਕ ਪਰਦਨ ਛੰਦਰ ਛਿਤੀ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪੇ ਤੇ ਚਿੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਧੁੰਸਨ ਮਹਿਕ ਮਥੇ ਦਾਨਵ ਪ੍ਰਹਾਰ ਨਰਕ ਨਿਵਾਰਨ ਅਧਮ ਤਾਰਨ ਉਰਧ ਅਧੇ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਰਮਕ ਪਰਦਨ ਆਦਿ ਬ੍ਰਤੇ ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਪਰੰਕੈ ਤੇਜ ਪਰੰਕ

ਖੰਡਨ ਮੁੰਡ ਬਿਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮਨੀ ਦਮੰਕਣ ਦੁਜਾ ਪਰੰਕਣ ਫਣੀ ਫੁੰਕਾਰਨ ਜੋਤ ਜਿਤੇ ਸਰਧਾਰ ਬਿਬਰਕਣ ਦੁਸ਼ ਪ੍ਰਕਰਖੰਡ ਪੁਸ਼ਟ ਪ੍ਰਹਰਖੰਡ ਦੁਸ਼ਟ ਮਥੇ ਜੈ ਜੈ ਹੋਸੀ ਮੈਂ ਕਾਸਰ ਮਰਦਨ ਭੂਮਿ ਆਕਾਸ ਤਲ ਉਰਦ ਅਧੇ ਦਾਮਨੀ ਪ੍ਰਹਾਸਨ ਸੋ ਛਪ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ ਰਕਤਾਸੁਰ ਆਚਨ ਯੁੱਧ ਪ੍ਰਮਾਚਨ ਨਿਰਦਾ ਨਰਾਚਨ।

ਘੁੰਘਰੂ ਕਮੰਕਣ ਸਤਰੁਜ ਮੰਕਣ ਫਣੀਅਨ ਫੁੰਕਾਰਨ ਧਰਮ ਤੁਝੇ ਅਸਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰਗਤੇ ਕੇਸਰੀ ਪ੍ਰਵਾਹ ਸੁਦ ਸਨਾਹੇ ਅਗਮਥਾਹੇ ਏਕ ਪ੍ਰਤੇਜਾ ਜੈ ਹੋਸੀ ਮੈਂ ਕਾਸੁਰ ਮਰਦਨ।

ਸੰਕਟੀ ਨਿਵਾਰਨ ਅਦਮ ਉਧਾਰਨ ਤੇਜ ਪ੍ਰਕਰਖਣ ਤੁੰਦ ਤਬੇ ਦੁਗ ਦੁਗ ਦਹੰਤੀ ਜਵਾਲ ਜਯੰਤੀ ਆਦਿ ਅਨਾਦ ਅਗਾਧ ਅਛੇ ਸੁੱਧਤਾ ਸਮਰਪਣ ਤਰਕ ਬਿਤਰਕਣ।

ਚੰਚਲਾ ਚਖੰਗੀ ਅਲਗ ਭੁਜੰਗੀ ਤੁੰਡ ਤੁਰੰਗਣ ਤੇ ਛਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਉਦਮ ਉਧਾਰੇ ਤੂਰਬ ਜੇ ਦਾਮ ਨੀ ਦਮੰਕੇ ਕੇਰ ਲੰਕੇ ਆਦ ਤੰਕੇ ਕਰੂਰ ਕਥੇ ਜੈ ਜੈ ਹੋ ਸੀ ਰਗਤਾ ਸੁਰਖੰਡਨ ਸੁੰਭ ਚੱਕਰ ਨਿਸੁੰਭ ਮਥੇ ਬਾਰਜ ਬਿਲੋਚਨ ਬਰਤਨ ਬਿਮੋਚਨ ਸੋਚ ਬਿਸੋਚਨ ਕਵਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਪਰ ਸੁਭਾਸੇ ਦੁਰਸ਼ਟ ਗ੍ਰਸੇ ਚੰਚਲਾ ਪ੍ਰਿਅੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀ ਮਹਿਕਾ ਸੁਰ ਮਰਦਨ ਆਦ ਅਨਾਦ ਅਗਾਧ ਉਰਧੰ ਘੰਟਕਾ ਬਿਰਾਜੈ ਰੁਣ ਜੁਣ ਬਾਜੈ ਬ੍ਰਹਮ ਬਾਜੈ ਸੁਨ ਸੁਰੰਗ ਕੋਕਲ ਸੁਨ ਲਾਜੈ ਕਿਲ ਬਿਗ ਬਾਜੈ ਸੁਖ ਪਰਾਜ ਮਧ ਉਰੰਗ ਦੁਲਦਨ ਦਲ ਦੱਜੈ ਮਰਦਨ ਰਿਜੈ ਸਵੈਨ ਭੱਜੈ ਰੋਹ ਰਣੰਗ ਜੈ ਜੈ ਹੋ ਸੀ ਮਹਿਕਾ ਸੁਰ ਮਰਦਨ ਚੰਡ ਚੱਕਰ ਤਨ ਆਦ ਗੁਰੰਗ ਚਾਚਰੀ ਪ੍ਰਯੋਧਨ ਦੁਸ਼ਟ ਵਿਰੋਧਨ ਰੋਸ ਗਿਰੋਧਨ ਕਰੂਰ ਵਰਤੇ

ਕਾਰਨ ਕਰੀਲੀ ਗਰਭ ਗਹੀਲੀ ਜੋਤ ਜਤੀਲੀ ਤੁੰਦ ਮਤੇ ਅਸਤਾਇਤ ਚਮਕਣ ਸਸਤਰ ਝਮਕਣ ਦਾਮਕ ਦਮਕਣ ਦਾਮਨ ਦਮਕਣ ਆਦਿ ਵਰਤੇ ਡੁਕ ਡੁਕੀ ਦਮੰਕੈ ਬਾਗ ਬਬੰਕੈ ਭੁਜਾ ਪਰੰਕੈ ਸੁੱਧ ਗਤੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਆਦਿ ਜੁਗਾਦ ਅਨਾਦ ਮਤੇ ਚਚਰਾਸਰ ਮਾਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖਾਂਡੇ ਅਖੰਡਨ ਕਾਲ ਕਟੇ ਚੰਦਰਾਨਨ ਚਾਰੈ ਨਰਕ ਨਿਵਾਰੈ ਪਤਿਤ ਉਧਾਰੇ ਮੁੰਡ ਮਥੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਧੂਮਰ ਵਿਧੁੰਸਨ ਆਦਿ ਕਥੇ ਰਗਤਾਸੁਰ ਮਰਦਨ ਚੰਡ ਚਕਰਦਨ ਦਾਨ ਵਿਰਦਨ ਬਿਰਾਲ ਬਥੇ ਸਰਦਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਤੁਝੇ

ਕਈ ਕੋਟ ਰੁਦਰ ਜੁਗੀਆਂ ਦੁਆਰ, ਕਈ ਵੇਦ ਵਿਆਸ ਬ੍ਰਹਮਾ ਅਨੰਤ, ਜੈ ਨੇਤ ਨੇਤ ਨਿਸਦਿਨ ਉਚਰੰਤ। ਤੋ ਪ੍ਰਸਾਦ ਸਵਈਏ ਦੀਨਨ ਕੀ ਵਰਤਪਾਲ ਕਰੈ ਨਿਤ, ਸੰਤ ਉਬਾਰਕ ਨੀਮਨ ਕਾਰੈ, ਪਛ ਪਸੂ ਨਗ ਨਾਗ ਨਰਾਧਪ, ਸਰਵ ਸਮੈ ਸਭ ਕੋ।

ਪਾਏ ਸਕੈ ਪਦਮਾ ਪਦ ਭੇਦ ਕਤੇ ਅਭੇਦ ਉਚਾਰੈ ਰੋਜੀ ਰਾਜ ਬਿਲੋਕਤ ਰਾਜ ਗੁਰੂ ਗੁਰਹਾਨ ਕੀ ਰੋਜੀ ਨਾ ਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਕ ਭਵਾਨ ਬਣਾਏ ਦੇਵ ਅਦੇਵ ਖਪੇ ਅੰਗਮੇਵ ਨਭੇਵ ਲਖਿਓ ਭਰਮ ਸਿਓ ਭਰਮਾਏ ਵੇਦ ਪੁਰਾਣ ਕਤੇਵ

ਕਿਤੇ ਸਸਰਾ ਸੀ, ਕਿਤੇ ਸੂਰਜ ਪ੍ਰਕਾਸ਼ੀ, ਕਿਤੇ ਮੁੰਡੀਆਂ ਆਉਂਦਾ ਸੀ ਯੋਗ ਦੁਆਰ ਦਹੀਅਤ ਹੈ, ਕਿਤੇ ਮਹਾਦੀਨ, ਕਿਤੇ ਬਿਆਸੇ ਪ੍ਰਵੀਨ, ਕਿਤੇ ਕੁਮੇਰ ਕੁਲੀਨ, ਕਿਤੇ ਜੱਚ ਕਹੀਅਤ ਹੈ। ਕਰਤੇ ਹੈ ਵਿਚਾਰ ਪੈਣਾ ਪੂਰਨ ਕੋ ਭਾਵੇ ਪਾਰ, ਤਾਈ ਤੇ ਅਪਾਰ ਨਿਰਾਧਾਰ ਲਹੀਅਤ ਹੈ। ਪੂਰਨ ਅਵਤਾਰ ਨਿਰਾਧਾਰ ਹੈ, ਨਾ ਪਾਰ ਅਵਾਰ ਪਾਈਆ, ਨਾ ਪਾਰ ਪਾਇਆ ਪਾਰ ਕੈ ਬਖਾਨੀਆ, ਅਦਵੈ ਬਨਾਸੀ ਪਰਮ ਪੂਰਨ ਪ੍ਰਕਾਸ਼ੀ, ਮਹਾਰੂਪ ਹੂੰ ਕੇ ਰਾਸੀ ਹੈ, ਨਾਸੀ ਕੈ ਕੈ ਮਾਨੀਆ। ਜੰਤਰ ਹੂੰ ਨਾ ਜਾਤ ਜਾਗੀ, ਬਾਪ ਹੂੰ ਨਾ ਮਾਏ ਤਾਗੀ, ਪੂਰਨ ਪ੍ਰਭਾਕੀ ਸੋ ਛਟਾ ਕੈ ਅਨੁਮਾਨੀਆ। ਤੇਜ ਹੂੰ ਕੋ ਤੰਤਰ ਹੈ, ਕਿ ਰਾਜਸੀ ਕੋ ਜੰਤਰ ਹੈ, ਕਿ ਮੋਹਨੀ ਕੋ ਮੰਤਰ ਹੈ, ਨਿਜੰਤਰ ਕਹਿ ਕੈ ਜਾਨੀਆ। ਤੇਜ ਹੂੰ ਕੋ ਤਾਰ ਹੈ, ਕਿ ਰਾਜਸੀ ਕੋ ਸਾਰ ਹੈ, ਕਿ ਸ਼ੁੱਧਤਾ ਕੋ ਘਰ ਹੈ, ਕਿ ਸਿੱਧਤਾ ਕੀ ਸਾਰ ਹੈ। ਕਾਮਨਾ ਕੀ ਖਾਨ ਹੈ, ਕਿ ਸਾਧਨਾ ਕਿਸਾਨ ਹੈ, ਬਿਰਖਤਾ ਕੀ ਪਾਨ ਹੈ, ਕਿ ਬੁੱਧ ਕੋ ਉਦਾਰ ਹੈ, ਸੁੰਦਰ ਸਰੂਪ ਹੈ, ਕਿ

ਗੁਣਿੰਦਾ ਹੈ ਕਿ ਖੂਬੀ ਕੋ ਦਿਹਾਂਦਾ ਹੈ, ਗਨੀਮਨ ਕਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ, ਕਾਲ ਹੂ ਕੇ ਕਾਲ ਹੈ ਕਿ ਸਤਰਨ ਕੇ ਸਾਲ ਹੈ ਕਿ ਮਿੱਤਰਨ ਕੋ ਭੋਗਤ ਹੈ ਕਿ ਬ੍ਰਿਧਤਾ ਕੀ ਬਾਸੀ ਹੈ, ਯੋਗ ਹੂ ਕੋ ਯੰਤਰ ਹੈ ਕਿ ਤੇਜ ਹੂ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ, ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ, ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂ ਕੋ ਕਾਰ ਹੈ, ਦੇਵਨ ਕੋ ਦੇਵ ਹੈ, ਨਿਰੰਜਨ ਅਭੇਵ ਹੈ, ਦੇਵਨ ਕੋ ਦੇਵ ਹੈ, ਸਿੱਕੇ ਸੁੱਧਤਾ ਕੋ ਸਾਰ ਹੈ, ਜਾਨ ਕੋ ਬਚਈਆ ਹੈ, ਇਮਾਨ ਕੋ ਦਿਵਈਆ ਹੈ, ਜਮ ਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ, ਤੇਜ ਕੋ ਪ੍ਰਚੰਡ ਹੈ, ਅਖੰਡਨ ਕੋ ਖੰਡ ਹੈ, ਮਹੀਪਨ ਕੋ ਮੰਡ ਹੈ ਕਿ ਇਸਤਰੀ ਹੈ ਨਾ ਨਰ ਹੈ, ਵਿਸ਼ਵ ਕੋ ਭਰਨ ਹੈ ਕਿ ਅਬਦਾਂ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ, ਪਾਈਐ ਨਾ ਪਾਰ ਪਾਰਾ ਵਾਰ ਹੂ ਕੋ ਪਾਰ ਜਾ ਕੋ ਕੀ ਜਿਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ, ਹਿੰਗਲਾ ਹਿਮਾਲਾ ਗਾਵੇ ਹਬਸੀ ਹਲਬੀ ਧਿਆਵੇ ਪੂਰਬੀ ਨਾ ਪਾਰ ਪਾਵੇ ਅਸਤ ਅਨਾਸ ਹੈ, ਦੇਵਨ ਕੋ ਦੇਵ ਮਹਾਦੇਵ ਹੂ ਕੇ ਦੇਵ ਹੈ, ਨਿਰੰਜਨ ਅਭੇਵਨਾ ਤਦਵੈ ਵਿਨਾਸ ਹੈ, ਅੰਜਨ ਵਿਹੀਨ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ, ਦੇਵਨ ਕੇ ਦੇਵ ਮਹਾਦੇਵ ਹੂ ਕੇ ਦੇਵਨਾਥ ਭੂਮ ਕੇ ਭਜਈਆ ਹੈ, ਮੋਹੀਆ ਮਹਾਬਾਲ ਕੇ, ਰਾਜਨ ਕੇ ਰਾਜਾ ਮਹਾਸਾਜ ਹੂ ਕੇ ਸਾਜਾ ਮਹਾਯੋਗ ਹੂ ਕੋ ਯੋਗ ਹੈ, ਧਰਈਆ ਧਰੁਮ ਛਾਲ ਕੇ, ਕਾਮਨਾ ਕੇ ਕਾਰ ਹੈ ਕਿ ਬੁੱਧਤਾ ਕੋ ਹਾਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ, ਛੀਰ ਕਹਿ ਸੀ ਛੀਰਾ ਵੱਧ ਛਾਂਛ ਕਹਿ ਸੀ ਛਤਰਾ ਨੇਰ ਛਪਾ ਕਰ ਕਹਿ ਸੀ ਛਬ ਕਾਲਿੰਦਰੀ ਕੇ ਕੂਲ ਕੇ, ਹੰਸਨੀ ਸੀ ਸੀਹਾ ਰੂਮ ਹੀਰਾ ਸੀ ਹੁਸੈਨਾਬਾਦ, ਗੰਗਾ ਕਹਿ ਸੀ ਧਾਰ ਚੱਲੀ ਸਾਤ ਸਿੰਧ ਰੂਲ ਕੇ, ਪਾਰਾ ਸੀ ਪਲਾਉਗੜ ਰੂਪਾ ਕਹਿ ਸੀ ਰਾਮਪੁਰ, ਸੁਰਾ ਸੀ ਸੁਰੰਗਾਬਾਦ ਨਿੱਕੇ ਰਹੀ ਝੂਲ ਕੇ, ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ, ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ, ਪਟਕ ਸੀ ਕੈਲਾਸ ਕਮਾਉਗੜ ਕਾਸੀਪੁਰ, ਸੀਸਾ ਸੀ ਸੁਰੰਗਾਬਾਦ ਨਿੱਕੇ ਸੋਹੀ ਅਤ ਹੈ, ਹਿਮਾ ਸੀ ਹਿਮਾਲ ਹਰ ਹਾਰ ਸੀ ਹਲੱਬਾ ਨੇਰ, ਹੰਸ ਕਹਿ ਸੀ ਹਾਜੀਪੁਰ ਦੇਖੇ ਮੋਹੀ ਅਤ ਹੈ, ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾਗਿਰ, ਚਾਂਦਨੀ ਸੀ ਚਾਂਦਾਗੜ੍ਹ ਜੋਨ ਜੋਹੀ ਅਤ ਹੈ, ਗੰਗਾ ਸਮ ਗੰਗਧਾਰ ਬਕਾਨ ਸੀ ਬਲਿੰਦਾਬਾਦ, ਕੀਰਤ ਤਿਹਾਰੀ ਕੀ ਉਜਿਆਰੀ ਸੋਹੀ ਅਤ ਹੈ, ਫਰਾ ਸੀ ਫਿਰੰਗੀ ਫਰਾ ਸੀ ਇਸਕੇ ਦੁਰੰਗੀ, ਮਗਰਾਨ ਕੇ ਮਿਰਦੰਗੀ ਤੇਰੇ ਗੀਤ ਗਾਈ ਅਤ ਹੈ, ਬਖਰੀ ਕੰਧਾਰੀ ਗੁਰਗਖਰੀ ਕਰਦੇ ਜਾ ਜਾਰੀ, ਪਾਉਣ ਕੇ ਹਾਰੀ ਤੇਰੋ ਨਾਮ ਧਿਆਈ ਅਤ ਹੈ,

ਫਤਿਹ। ਗੱਜ ਕੇ ਜੈਕਾਰਾ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਮਨ ਚਿੰਦੀਆਂ ਦੌਲਤਾਂ ਤੇ ਬਰਕਤਾਂ ਦੇ ਦੇਣ ਵਾਲੇ, ਤਾਪਦੇ ਹੋਏ ਹਿਰਦਿਆਂ ਨੂੰ ਠੰਡ ਪਾਉਣ ਵਾਲੇ, ਭੁੱਲੇ ਭਟਕਿਆਂ ਨੂੰ

ਜੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ

ਇਹ ਸੁਭਾਗ ਭਰਾ ਸਮਾਂ ਸਾਡੀ ਝੋਲੀ ਵਿੱਚ ਪਾਉਣਾ ਕੀਤਾ ਹੈ। ਉਹ ਪਾਵਨ ਪਵਿੱਤਰ ਧਰਤੀ ਦੇ ਦਰਸ਼ਨ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹੈ। ਜੇ ਇਸ ਧਰਤੀ ਦੇ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਦ ਇਹ ਬਚਨ ਕਰਨਾ ਕੀਤੇ ਆਏ ਵੀ 60 ਸਾਲ ਦੀ ਉਮਰ ਤੱਕ ਮੈਂ ਸਿੱਖ ਨੂੰ ਇਸ ਧਰਤੀ 'ਤੇ ਉਡੀਕਦਾ ਹਾਂ ਕਿ 60 ਸਾਲਾਂ ਤੋਂ ਪਹਿਲਾਂ ਜਿਹੜਾ ਵੀ ਕੋਈ ਪ੍ਰਾਣੀ ਆਪਣੇ ਆਪ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦਾ ਸਿੱਖ ਖਵਾਉਂਦਾ ਹੈ ਜਾਂ ਇਹ ਜਾਣਦਾ ਹੈ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਸਾਹਿਬ ਦੇਵਾਂ ਜੀ ਮੇਰੇ ਮਾਤਾ ਪਿਤਾ ਹਨ, ਉਹ ਇਸ ਧਰਤੀ ਦੇ ਉੱਪਰ ਆ ਕਰਕੇ ਨਤਮਸਤਕ ਹੋਣਾ ਕਰੇ। ਉਹ ਪਾਵਨ ਪਵਿੱਤਰ ਧਰਤੀ ਜਿਹੜੀ ਧੰਨ ਚੋਜੀ ਪ੍ਰੀਤਮ ਨੇ ਸੋਨੇ ਦੀਆਂ ਮੋਹਰਾਂ ਵਿਛਾ ਕਰਕੇ ਲੈਣਾ ਕੀਤੀ ਸੀ। ਪਾਵਨ ਪਵਿੱਤਰ ਬਚਨ ਆਉਂਦੇ ਹੈ ਨਾ, ਕਰੀ ਵਿਛਾਵਨ ਗਨ ਦੀ ਨਾਰ, ਜਹ ਲਉ ਹੈ ਅਬਲਗ ਦਰਬਾਰ। ਇਹ ਜਿਹੜੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਆਪਾਂ ਸੁਭਾਇਮਾਨ ਹਾਂ ਇਸ ਸਮੇਂ ਸਤਿਗੁਰੂ ਜੀ ਦੇ ਤਰਸ ਦਾ ਸਦਕਾ, ਇਹ ਜਗ੍ਹਾ ਧੰਨ ਚੋਜੀ ਪ੍ਰੀਤਮ ਨੇ ਸੋਨੇ ਦੀਆਂ ਮੋਹਰਾਂ ਵਿਛਾ ਕਰਕੇ ਲੈਣਾ ਕੀਤੀ ਸੀ। ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਤਯੁਗ ਦਾ ਤਪ ਸਥਾਨ ਹੈ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਰੀ ਤਪੱਸਿਆ ਕਰਨਾ ਕੀਤੀ ਹੈ ਅਤੇ ਸਾਨੂੰ ਜਿਉਂਦਿਆਂ ਜੀ ਇਹ ਸੁਭਾਗ ਬਖਸ਼ਿਸ਼ ਕਰਨਾ ਕੀਤਾ ਕਿ ਜਿੱਥੇ ਅਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਉੱਥੇ ਹੀ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਵੀ ਦਰਸ਼ਨ ਸਾਨੂੰ ਪ੍ਰਾਪਤ ਹੋਣ। ਪਿਆਰ ਨਾਲ ਆਖੋ ਅਤੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦੋ ਹੀ ਸੱਚਖੰਡ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਣਾਉਣਾ ਕੀਤੇ ਹੈ, ਤੀਜਾ ਕੋਈ ਸੱਚਖੰਡ ਇਸ ਬ੍ਰਹਿਮੰਡ ਉੱਪਰ ਹੈ ਨਹੀਂ ਗੁਰੂ ਕਿਉਂ ਪਿਆਰੇ। ਇੱਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਾਡਾ ਕੇਂਦਰੀ ਅਸਥਾਨ ਅਤੇ ਦੂਜਾ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ। ਸੋ ਬੜੇ ਵੱਡੇ ਭਾਗ ਹਨ, ਆਪਣੇ ਆਪ ਨੂੰ ਬੜਾ ਕਰਮਾਂ ਵਾਲਾ ਸਮਝਣਾ ਚਾਹੀਦਾ ਹੈ ਜੋ ਇਸ ਪਾਵਨ ਪਵਿੱਤਰ ਅਸਥਾਨ ਦੇ ਜਿਸ ਧਰਤੀ ਦੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਕੌਤਕ ਕਰਨਾ ਕੀਤੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕਰਕੇ ਖਾਲਸੇ ਰਾਜ ਦੀ ਸਥਾਪਨਾ ਕਰਨ ਵਾਸਤੇ ਭੇਜਣਾ ਕੀਤਾ। ਉਹ ਪਾਵਨ ਪਵਿੱਤਰ ਧਰਤੀ ਜਿਸ ਧਰਤੀ ਦੇ ਉੱਪਰ ਸਾਡੇ ਮਾਤਾ ਜੀ ਆਦਿ ਸ਼ਕਤੀ ਮਾਤਾ ਮਾਤਾ ਸਾਹਿਬ ਦੇਵਾਂ ਜੀ ਦਾ ਵੀ ਤਪ ਸਥਾਨ ਹੈ। ਸੋ ਬੜੇ ਵੱਡੇ ਭਾਗ ਹਨ ਸਤਸੰਗੀਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਵਾਸ ਸਵਾਸ ਕਰਕੇ ਰੋਮ ਰੋਮ ਕਰਕੇ ਸਦਾ ਹੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਵੀ ਮਹਾਰਾਜ ਆਪ ਜੀ ਨੇ ਇਸ ਸਥਾਨ ਦੇ ਸਾਨੂੰ ਦਰਸ਼ਨ ਬਖਸ਼ਿਸ਼ ਕਰਨਾ ਕੀਤੇ ਹੈ। ਅਤੇ ਜਿਹੜੇ ਨਹੀਂ ਅਜੇ ਤੱਕ ਆਏ ਭਾਈ, ਉਹਨਾਂ ਨੂੰ ਆਪਣੇ ਹੋਰ ਧੰਦੇ ਧੰਧਾਰ ਛੱਡ ਕਰਕੇ ਬਾਕੀ ਦੇ ਕੰਮ ਛੱਡ ਕਰਕੇ ਅਤੇ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਉਣਾ ਚਾਹੀਦਾ। ਇੱਥੇ ਗੁਰੂ ਸਾਹਿਬ ਜੀ ਦੇ ਬਚਨ ਹਨ ਕਿ ਅਸੀਂ ਸਿੱਖ ਨੂੰ ਉਡੀਕਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਮਰਾਮਤ ਕਰਨ ਆਓ। ਹੁਣ ਪਾਵਨ ਪਵਿੱਤਰ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ, ਜਿਸ ਦੇ ਪਿਛਲੇ ਪ੍ਰਸੰਗਾਂ ਦੇ ਅੰਦਰ ਆਪ ਸੰਗਤਾਂ ਨੇ ਸਰਵਣ ਕਰਨਾ ਕੀਤਾ ਕਿ ਧੰਨ ਪੁੱਤਰਾਂ ਦੇ ਦਾਨੀ ਦੇ ਕੋਲ ਬਹਾਦਰ ਸ਼ਾਹ ਜੋ ਕਿ ਔਰੰਗਜ਼ੇਬ ਦਾ ਲੜਕਾ ਹੈ, ਔਰੰਗਜ਼ੇਬ ਤੋਂ ਬਾਅਦ ਦੇ ਵਿੱਚ ਬਹਾਦਰ ਸ਼ਾਹ ਅਤੇ ਇਹਦੇ ਭਰਾ ਤਾਰਾ ਆਜ਼ਮ ਦੇ ਵਿੱਚ ਲੜਾਈ ਪਾਏ ਜਾਣਾ ਕੀਤੀ ਹੈ ਗੱਦੀ ਦੇ ਵਾਸਤੇ। ਇੱਕ ਕਹਿੰਦਾ ਵੀ ਹਿੰਦੁਸਤਾਨ ਦਾ ਬਾਦਸ਼ਾਹ ਮੈਂ ਬਣਾਂਗਾ, ਇੱਕ ਕਹਿੰਦਾ ਮੈਂ ਬਣਾਂਗਾ। ਅਤੇ ਤਾਰਾ ਆਜ਼ਮ ਦਾ ਜ਼ੋਰ ਪੈ ਗਿਆ, ਸਾਰੇ ਉਮਰਾਵ ਅਹਿਲਕਾਰ ਫੌਜਾਂ ਉਹਨੇ ਆਪਣੇ ਵੱਲ ਕਰ ਲਏ ਅਤੇ ਬਹਾਦਰ ਸ਼ਾਹ ਦੇ ਕੋਲ ਥੋੜ੍ਹੀ ਜਿਹੀ ਗਿਣਤੀ ਮਿਣਤੀ ਦੀ ਫੌਜ ਸੀਗੀ। ਪਰ ਬਹਾਦਰ ਸ਼ਾਹ ਨੇ ਧੰਨ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਸਰਾ ਤੱਕਿਆ ਕੀਤਾ। ਮਹਾਰਾਜ ਸਾਹਿਬ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਜੇ ਆਪ ਜੀ ਮੇਰੀ ਬਾਂਹ ਫੜ ਲੈਣਾ ਕਰੋ ਤਾਂ ਮੈਨੂੰ ਇਹ ਰਾਜ ਪ੍ਰਾਪਤ ਹੋ ਸਕਦਾ ਹੈ। ਧੰਨ ਚੋਜੀ ਪ੍ਰੀਤਮ ਨੇ ਬਚਨ ਕੀਤੇ ਵੀ ਅਸੀਂ ਤੁਰਕਾਂ ਦੇ ਰਾਜ ਦੀ ਜਿਹੜੀ ਜੜ ਹੈ ਉਹ ਪੁੱਟ ਦੇਣਾ ਕੀਤੀ ਸੀ, ਪਰ ਤੂੰ ਗੁਰੂ ਘਰ ਦੀ ਸ਼ਰਨੀ ਪਿਆ ਹੈ, ਜੋ ਸਰਣ ਆਵੇ ਤਿਸ ਕੰਠ ਲਾਵੇ, ਇਹੋ ਬਿਰਦ ਸੁਆਮੀ ਸੰਧਾ। ਅਤੇ ਗੁਰੂ ਘਰ ਦਾ ਇਹ ਬਿਰਦ ਹੈ, ਜਿਹੜਾ ਵੀ ਗੁਰੂ ਘਰ ਦੀ ਸ਼ਰਨੀ ਪੈਂਦਾ ਹੈ ਨਾ ਉਹਦੀ ਲਾਜ ਰੱਖੀ ਜਾਂਦੀ ਹੈ ਗੁਰੂ ਕਿਉਂ ਪਿਆਰਿਓ।
ਇਸ ਵਾਸਤੇ ਫਿਰ ਬਹਾਦਰ ਸ਼ਾਹ ਦੀ ਅਰਦਾਸ ਸੁਣੀ ਗਈ, ਪਰ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਖੋਟ, ਇਹਦੇ ਮਨ ਦੇ ਵਿੱਚ ਇਹ ਖੋਟ ਸੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਰਾਜ ਤੇ ਅਸੀਂ ਦਵਾਵਾਂਗੇ, ਪਰ ਸਾਡੇ ਸਵਾਲ ਸੌਖਾ ਸਮਝਣ ਵਾਸਤੇ ਸ਼ਰਤ ਪੂਰੀ ਕਰਨੀ ਪਵੇਗੀ। ਬਹਾਦਰ ਸ਼ਾਹ ਨੇ ਮਨ ਦੇ ਵਿੱਚ ਖੋਟ ਸੋਚੀ ਵੀ ਜੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਈ ਛੋਟੀ ਮੋਟੀ ਸ਼ਰਤ ਰੱਖਣਗੇ ਜਾਂ ਕੋਈ ਛੋਟਾ ਮੋਟਾ ਸਵਾਲ ਰੱਖਣਗੇ ਉਹ ਮੈਂ ਮੰਨ ਲਵਾਂਗਾ, ਜੇ ਕੋਈ ਬਹੁਤਾ ਵੱਡਾ ਸਵਾਲ ਪਾਉਣਗੇ ਵੱਡੀ ਸ਼ਰਤ ਰੱਖਣਗੇ ਤਾਂ ਉਹ ਮੈਂ ਪੂਰੀ ਨਹੀਂ ਕਰਾਂਗਾ। ਜਦੋਂ ਇਹਦੇ ਮਨ ਦੇ ਵਿੱਚ ਖੋਟ ਆਈ ਤਾਂ ਜੰਗ ਦੇ ਮੈਦਾਨ ਦੇ ਵਿੱਚ ਇਹਦੀ ਹਾਰ ਹੋਣ ਲੱਗ ਪਈ। ਫਿਰ ਘਿਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਦੋਂ ਅਰਦਾਸ ਬੇਨਤੀ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਦੀ ਲਾਜ ਰੱਖੀ। ਦੋ ਤੀਰ ਚੱਲੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਉਹ ਅਗੰਮੀ ਤੀਰ ਜਿਹੜੇ ਕਦੇ ਵੀ ਖਾਲੀ ਨਹੀਂ ਜਾਂਦੇ, ਜਿਨ੍ਹਾਂ ਦਾ ਮੁਕਾਬਲਾ ਬ੍ਰਹਮ ਦੇਵ ਦਾ ਬ੍ਰਹਮ ਅਸਤਰ ਵੀ ਨਹੀਂ ਕਰ ਸਕਦਾ, ਜਿਨ੍ਹਾਂ ਦਾ ਮੁਕਾਬਲਾ ਰਾਮ ਚੰਦਰ ਜੀ ਦੇ ਰਾਮ ਬਾਣ ਵੀ ਨਹੀਂ ਕਰ ਸਕਦੇ, ਉਹ ਸਤਿਗੁਰ ਸੱਚੇ ਪਾਤਸ਼ਾਹ ਧੰਨ ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਦੇ ਅਗੰਮੀ ਤੀਰ ਜਿਹੜੇ ਕਦੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ 10-10 ਹਜ਼ਾਰ ਦੇ ਵਿੱਚੋਂ ਪਾਰ ਹੋ ਗਏ ਸਨ ਪਿਆਰ ਨਾਲ ਕੋ ਸਤਨਾਮ, ਉਹ ਅਗੰਮੀ ਤੀਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਵਰਨਮੁਖੀ ਤੀਰ ਚਲਣਾ ਕੀਤੇ ਹੈ, ਜਿਨ੍ਹਾਂ ਦੇ ਉੱਪਰ ਇੱਕ ਇੱਕ ਤੋਲਾ ਸੋਨਾ ਲੱਗਾ ਹੁੰਦਾ ਸੀ, ਜਿਹਦਾ ਪ੍ਰਤੀਕ ਇਹ ਸੀ ਜੇ ਤੇ ਜ਼ਖਮੀ ਹੋ ਜਾਵੇ ਤੇ ਆਪਣਾ ਇਲਾਜ ਕਰਾ ਲਵੇ, ਤੇ ਜੇ ਚੜ੍ਹਾਈ ਕਰ ਜਾਵੇ ਤੇ ਇਹਦੇ ਸੰਸਕਾਰ ਦਾ ਜਿਹੜਾ ਖਰਚਾ ਵਰਚਾ ਉਹਦੇ ਨਾਲ ਕਰਕੇ ਇਹਦਾ ਸੰਸਕਾਰ ਕਰ ਦਿੱਤਾ ਜਾਵੇ, ਤੇ ਕੇਵਲ ਆਪਣੇ ਤੀਰਾਂ ਦੇ ਉੱਪਰ ਸੋਨਾ ਹੀ ਨਹੀਂ, ਭਾਈ ਘਨੱਈਆ ਜੀ ਵਰਗਿਆਂ ਦੀ ਵੀ ਡਿਊਟੀ ਲਾ ਕਰਕੇ ਜਿੱਥੇ ਭਾਈ ਘਨੱਈਆ ਜੀ ਜਲ ਛਕਾਇਆ ਕਰਦੇ ਸਨ ਉੱਥੇ ਧੰਨ ਜੋਜੀ ਪ੍ਰੀਤਮ ਨੇ ਇੱਕ ਮਲਮ ਤੇ ਪੱਟੀ ਬਹੁਤ ਸਾਰੀ ਭਾਈ ਘਨੱਈਆ ਜੀ ਨੂੰ ਦਿੱਤੀ ਸੀ ਵੀ ਇਹ ਵੀ ਲਾ ਕਰਕੇ ਇਹਨਾਂ ਦਾ ਭਲਾ ਕਰਨਾ ਕਰੋ। ਇਹ ਨਿਰਵੈਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਿਸ਼ਾਨੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਦੋਂ ਤਾਰਾ ਆਜਮ ਦੇ ਮੱਥੇ ਦੇ ਵਿੱਚ ਸਾਹਿਬਾਂ ਦੇ ਤੀਰ ਵੱਜੇ, ਤਾਰਾ ਆਜਮ ਮੌਤ ਦੇ ਘਾਟ ਉਤਰ ਗਿਆ, ਬਹਾਦਰ ਸ਼ਾਹ ਦੀ ਜਿੱਤ ਹੋਈ, ਬੜਾ ਖੁਸ਼ ਹੋਇਆ, ਉਹ ਤੀਰ ਮੰਗਵਾਉਣਾ ਕੀਤੇ ਹੈ ਤੇ ਪਛਾਣ ਕਰਦਾ ਸਾਰੇ ਉਮਰਾਵਾਂ ਨੂੰ, ਕਹਿੰਦਾ ਆਪੋ ਆਪਣੇ ਤੀਰ ਲੈ ਕਰਕੇ ਆਓ, ਤੇ ਅਹੁਦਿਆਂ ਦੇ ਮਾਰੇ ਲਾਲਚ ਦੇ ਮਾਰੇ ਝੂਠ ਹੀ ਕਹੀ ਜਾਂਦੇ, ਕੋਈ ਕਹਿੰਦਾ ਮੇਰੇ ਤੀਰ ਹੈ, ਕੋਈ ਕਹਿੰਦਾ ਇਹ ਮੇਰੇ ਤੀਰ ਹੈ। ਬਹਾਦਰ ਸ਼ਾਹ ਨੇ ਜਦੋਂ ਤੀਰ ਰਲਾ ਕਰਕੇ ਵੇਖੇ ਤੇ ਕਿਸੇ ਵੀ ਅਹਿਲਕਾਰ ਦੇ ਤੀਰਾਂ ਦੇ ਨਾਲ ਜਦੋਂ ਉਹ ਨਹੀਂ ਰਲਣਾ ਕੀਤੇ, ਬਹਾਦਰ ਸ਼ਾਹ ਨੇ ਕਿਹਾ ਤੁਸੀਂ ਸਾਰੇ ਹੀ ਝੂਠ ਬੋਲਦੇ ਹੋ, ਤੀਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਨ। ਬਹਾਦਰ ਸ਼ਾਹ ਦੀ ਜਿੱਤ ਹੋਈ ਹੈ ਤੇ ਉੱਥੇ ਬਹਾਦਰ ਸ਼ਾਹ ਬੜੀ ਖੁਸ਼ੀ ਦੇ ਵਿੱਚ ਆਇਆ, ਜਿਹੜਾ ਜੰਗ ਦਾ ਬਖੇੜਾ ਸੀ ਉਹ ਖਤਮ ਹੋਣਾ ਕੀਤਾ ਹੈ, ਬਹਾਦਰ ਸ਼ਾਹ ਨੂੰ ਰਾਜ ਮਿਲਿਆ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ ਹੈ, ਵੱਡੇ ਵੱਡੇ ਰਾਜ ਦੇਣ ਵਾਲਾ ਹੈ ਗੁਰੂ ਕਿਉਂ ਪਿਆਰਿਓ, ਕਦੀ ਇਹਨਾਂ ਦਾ ਵੱਡਾ ਵਡੇਰਾ ਬਾਬਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਮਹਾਰਾਜ ਸਾਹਿਬ ਦੇ ਚਰਨੀ ਪਿਆ ਸੀ, ਮਹਾਰਾਜ ਰਾਜ ਬਖਸ਼ਿਸ਼ ਕਰੋ, ਮਹਾਰਾਜ ਨੇ ਰਾਜ ਬਖਸ਼ਿਸ਼ ਕਰਨਾ ਕੀਤਾ ਸੀ। ਕਦੀ ਕਾਲੇ ਇਹਦੇ ਭਤੀਜੇ ਫੂਲ ਤੇ ਸੰਦਲੀ ਭੁੱਖਣ ਭਾਣੇ, ਸੱਤਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਦੋਂ ਕਾਲਾ ਲੈ ਕਰਕੇ ਆਇਆ, ਭੁੱਖਿਆਂ ਨੇ ਢਿੱਡ ਦੇ ਉੱਪਰ ਹੱਥ ਮਾਰਿਆ ਤੇ ਮਹਾਰਾਜ ਸਾਹਿਬ ਜੀ ਨੇ ਸਹਿਜ ਸੁਭਾਅ ਹੀ ਬਚਨ ਕਰ ਦਿੱਤੇ ਸੀ ਵੀ ਇਹ ਪਟਿਆਲੇ ਦੇ ਜੀਂਦ ਦੇ ਰਾਜੇ ਬਣਨਗੇ। ਤੇ ਹੁਣ ਬਹਾਦਰ ਸ਼ਾਹ ਮਹਾਰਾਜ ਸਾਹਿਬ ਦੇ ਚਰਨੀ ਪਿਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨੂੰ ਵੀ ਰਾਜ ਬਖਸ਼ਿਸ਼ ਕਰਨਾ ਕੀਤਾ ਹੈ। ਸਾਹਿਬਾਂ ਦੀ ਬਾਣੀ ਦਾ ਪ੍ਰਤੱਖ ਫੁਰਮਾਨ ਹੈ ਕਿ ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ ਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਧਰੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਜੋ ਜੋ ਵੀ ਸ਼ੁਭ ਮਨੋਕਾਮਨਾਵਾਂ ਧਾਰਨ ਕਰਕੇ ਆਉਂਦਾ ਸਾਹਿਬਾਂ ਦੇ ਚਰਨੀ ਪੈਂਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀਆਂ ਇਹ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਕਰਦੇ ਹਾਂ। ਇੱਥੋਂ ਤੱਕ ਪਾਵਨ ਪਵਿੱਤਰ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨਾ ਕੀਤੀ ਹੈ। ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੀ ਅਗੰਮੀ ਕਲਮ ਦੇ ਰਾਹੀਂ, ਆਓ ਆਪਣੀਆਂ ਮਨ ਅਤੇ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ, ਕਥਾ ਦੀ ਆਰੰਭਤਾ ਕਰੀਏ। ਗੱਜ ਵੱਜ ਕੇ ਇੱਕ ਵਾਰੀ ਬੜੇ ਪਿਆਮ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਕੋਈ ਵੀ ਰਸਨਾ ਵਾਂਝੀ ਨਾ ਰਹੇ,

0: ਖਾਲਸੇ ਦੀ ਬਦੌਲਤ ਹੀ ਮੈਨੂੰ ਇਹ ਰਾਜ ਪ੍ਰਾਪਤ ਹੋਇਆ ਹੈ। ਸੋ ਬੜੀ ਦੀਨਤਾ ਨੂੰ ਬੜੀ ਨਿਮਰਤਾ ਨੂੰ ਧਾਰਨ ਕਰਕੇ ਨਾ ਭਾਈ ਧਰਮ ਸਿੰਘ ਜੀ ਦੇ ਅੱਗੇ ਬਹਾਦਰ ਸ਼ਾਹ ਇਹ ਬੇਨਤੀਆਂ ਕਰਦਾ ਕਹਿੰਦਾ
1: ਮੈਂ ਅਬ ਜਾਉਂ ਆਗਰੇ ਨਗਰੰ।
0: ਭਾਈ ਧਰਮ ਸਿੰਘ ਜੀ ਨੂੰ ਬਹਾਦਰ ਸ਼ਾਹ ਕਹਿਣ ਲੱਗਾ, ਭਾਈ ਧਰਮ ਸਿੰਘ ਜੀ ਹੁਣ ਅਸੀਂ ਹੁਣ ਮੈਂ ਬਹਾਦਰ ਸ਼ਾਹ ਆਗਰਾ ਵਿਖੇ ਜਾਣਾ ਕਰਾਂਗਾ।
1: ਕਰੋਂ ਸੰਭਾਰਨ ਲਸ਼ਕਰ ਸਗਰਾਂ।
0: ਅਰੇ ਆਗਰਾ ਵਿਖੇ ਜਾ ਕਰਕੇ ਸਾਰਾ ਜਿਹੜਾ ਲਸ਼ਕਰ ਹੈ ਨਾ ਹਿੰਦੁਸਤਾਨ ਦਾ, ਇਸ ਦੇਸ਼ ਦੀ ਜਿਹੜੀ ਫੌਜ ਹੈ ਉਹਨੂੰ ਸਾਹਮਣਾ ਕਰਾਂਗਾ, ਉਹਦੀ ਕਮਾਂਡ ਆਪਣੇ

0: ਨੂੰ ਕਿਹੜੇ ਕਿਹੜੇ ਉਮਰਾਵ ਨੂੰ ਕਿਹਦੀ ਕਿਹਦੀ ਕਿੱਥੇ ਕਿੱਥੇ ਡਿਊਟੀ ਲਾਉਣੀ ਹੈ, ਕਿਹਨੂੰ ਕਿਹਨੂੰ ਕਿੱਥੇ ਕਿੱਥੇ ਭੇਜਣਾ ਹੈ, ਇਹ ਸਾਰਾ ਕੁਝ ਮੈਂ ਆਗਰੇ ਵਿਖੇ ਜਾ ਕਰਕੇ ਤੇ ਕਰਨਾ ਕਰਾਂਗਾ।
1: ਕਿਰਪਾ ਨਿਧ ਪਾਸੀ,
0: ਤੇ ਤੂੰ ਹੀ ਹੁਣ ਜਿਹੜੇ ਕਿਰਪਾ ਦੇ ਨਿਧ ਨਾਮ ਹੁੰਦਾ ਹੈ ਖਜ਼ਾਨੇ ਦਾ, ਜਿਹੜੇ ਕਿਰਪਾ ਦੇ ਖਜ਼ਾਨੇ ਨੇ ਨਾ, ਜਿਹੜੇ ਤਰੁੱਟ ਕਰਕੇ ਬਖਸ਼ਿਸ਼ਾਂ ਕਰਦੇ ਨੇ, ਜਿਹੜੇ ਨਹੀਂ ਵਹਿੰਦੇ ਕਿਸੇ ਦਾ ਕੋਈ ਜਪ ਹੈ ਕਿ ਨਹੀਂ, ਜਿਹੜੇ ਨਹੀਂ ਵਹਿੰਦੇ ਕਿ ਕਿਸੇ ਦੀ ਕੋਈ ਤਪੱਸਿਆ ਹੈ ਕਿ ਨਹੀਂ, ਜਿਹੜੇ ਨਹੀਂ ਵਹਿੰਦੇ ਵੀ ਕਿਸੇ ਦੇ ਕੋਲ ਕੋਈ ਵੱਡੇ ਭਾਰੀ ਗੁਣ ਹਨ ਕਿ ਨਹੀਂ, ਕਹਿੰਦੇ ਹੈ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਔਗਣੇ ਆ ਰਿਆਂ ਦੇ ਉੱਪਰ ਵੀ ਦਇਆ ਦ੍ਰਿਸ਼ਟੀ ਕਰਦੇ ਹੈ, ਐਸੇ ਗੁਰੂ ਸਾਹਿਬ ਜੀ ਦੇ ਕੋਲ ਜਾ ਕਰਕੇ ਇਹ ਜਿਹੜੀ ਫਤਿਹ ਪ੍ਰਾਪਤ ਹੋਈ ਹੈ, ਜਿਹੜੀ ਜਿੱਤ ਪ੍ਰਾਪਤ ਹੋਈ ਹੈ ਨਾ, ਇਹ ਸਾਰੀ ਵਾਰਤਾ ਸਤਿਗੁਰ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਨੂੰ ਜਾ ਕਰਕੇ ਤੇ ਦੱਸਣਾ ਕਰੋ,
1: ਬੰਦਗੀ ਜਾਏ ਸੁਣਾਵੋ,
0: ਤੇ ਮੇਰੀਆਂ ਨਾ ਵਾਰ ਵਾਰ ਜਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਨਾ ਕਰਿਓ। ਇੱਕ ਨਹੀਂ, ਵਾਰ ਵਾਰ ਮੈਂ ਮਹਾਰਾਜ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦਾ ਹਾਂ, ਤੇ ਤੁਸੀਂ ਜਾ ਕਰਕੇ ਵਾਰ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਇਹ ਬਚਨ ਜ਼ਰੂਰ ਦੱਸਣਾ ਵੀ ਬਹਾਦਰ ਸ਼ਾਹ ਬਾਦਸ਼ਾਹ ਜਿਹੜਾ ਹੈ ਨਾ, ਇਹ ਮਹਾਰਾਜ ਤੁਹਾਡੇ ਚਰਨਾਂ ਦੇ ਉੱਪਰ ਵਾਰ ਵਾਰ ਨਮਸਕਾਰਾਂ ਕਰਦਾ ਹੈ, ਵਾਰ ਵਾਰ ਡੰਡੌਤਾਂ ਕਰਦਾ ਹੈ, ਤੇ ਬੜੀ ਬੇਨਤੀਆਂ ਕਰਕੇ ਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਲੈ ਆਇਓ
1: ਦਿਖਾਵਾ
0: ਆਗਰੇ ਵਿਖੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਲੈ ਕਰਕੇ ਆਇਓ ਤੇ ਮਹਾਰਾਜ ਨੂੰ ਇਹ ਬੇਨਤੀ ਕਰਨੀ, ਮਹਾਰਾਜ ਬਹਾਦਰ ਸ਼ਾਹ ਇਹ ਬੇਨਤੀ ਕਰਦਾ ਹੈ ਕਿ ਆਪਣਾ ਜਾਣ ਕਰਕੇ ਨਾ ਤੇ ਬਹਾਦਰ ਸ਼ਾਹ ਨੂੰ ਦਰਸ਼ਨ ਦਿਓ ਆਗਰੇ
1: ਵਿਖੇ,
0: ਤੇ ਮਹਾਰਾਜ ਬਿਨਾਂ ਕਿਸੇ ਦੇਰੀ ਤੋਂ ਤੁਹਾਡੇ ਦਰਸ਼ਨਾਂ ਦੀ ਬੜੀ ਤਾਂਘ ਹੈ, ਤੁਹਾਡੇ ਦਰਸ਼ਨਾਂ ਦੀ ਬੜੀ ਲਾਲਸਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਬਿਨਾਂ ਕਿਸੇ ਦੇਰੀ ਤੋਂ ਬਹਾਦਰ ਸ਼ਾਹ ਇਹ ਬੇਨਤੀ ਕਰਦਾ ਹੈ ਕਿ ਆਗਰੇ ਵਿਖੇ ਆ ਕਰਕੇ ਆਪਣੇ ਅਗੰਮੀ ਦਰਸ਼ਨ ਬਖਸ਼ਿਸ਼
1: ਕਰੋ।
0: ਇਸੇ ਤਰੀਕੇ ਦੇ ਨਾਲ ਫੁਰਮਾਨ ਕਰ ਰਹੇ ਹਨ ਕਿ ਸਿਰੇ ਪਾਓ ਪੰਚਨ ਕੋ ਦੀਨੇ, ਤੇ ਕਹਿੰਦੇ ਹੈ ਕਿ ਜਿਹੜੇ ਪੰਜ ਸਿੱਖ ਪ੍ਰਧਾਨ ਸਨ ਨਾ, ਉੱਥੇ ਪੰਜਾਂ ਨੂੰ ਬਹਾਦਰ ਸ਼ਾਹ ਨੇ ਬੜਾ ਮਾਣ ਤਾਣ ਕੀਤਾ, ਬੜੇ ਕੀਮਤੀ ਸਿਰੇ ਪਾਓ ਜਿਹੜੇ ਹੈ ਉਹ ਦੇਣਾ ਕੀਤੇ ਹੈ,
1: ਚਲੇ ਸਿੰਘ ਜਿਤ ਗੁਰੂ ਪ੍ਰਭੀ ਨੇ,
0: ਅਤੇ ਸਿੰਘ ਫਿਰ ਉਸ ਪਾਸੇ ਨੂੰ ਚੱਲੇ ਆਏ ਜਿਸ ਜਗ੍ਹਾ ਦੇ ਉੱਪਰ ਧੰਨ ਚੋਜੀ ਪ੍ਰੀਤਮ ਜੀ ਸੁਭਾਏ ਮਾਨ ਹਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾਣ ਵਾਸਤੇ ਸਿੰਘ ਫਿਰ ਚੱਲ ਪਏ ਹੈ ਬਹਾਦਰ ਸ਼ਾਹ ਦੀ ਜਿੱਤ ਕਰਵਾ ਕਰਕੇ।
1: ਦਿੱਲੀਪੁਰ ਕੈ ਮਗ ਚਲ ਆਏ,
0: ਤੇ ਕਹਿੰਦੇ ਹੈ ਕਿ ਚੱਲਦਿਆਂ ਚੱਲਦਿਆਂ ਫਿਰ ਦਿੱਲੀ ਦੇ ਰਾਸਤੇ ਦੇ ਉੱਪਰ ਜਦੋਂ ਪਹੁੰਚੇ ਹੈ,
1: ਜੋ ਧਰਮ ਸਿੰਘ ਸੀਸ ਨਿਵਾਏ,
0: ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆ ਕਰਕੇ ਤੇ ਨਮਸਕਾਰ ਕਰਨਾ ਕੀਤੀ ਹੈ। ਧੰਨ ਚੋਜੀ ਪ੍ਰੀਤਮ ਦੇ ਕੋਲ ਭਾਈ ਧਰਮ ਸਿੰਘ ਜੀ ਸਿੰਘਾਂ ਦੇ ਸਮੇਤ ਪਹੁੰਚੇ, ਆ ਕਰਕੇ ਸੀਸ ਨਵਾ ਕਰਕੇ ਸਾਹਿਬਾਂ ਨੂੰ ਨਮਸਕਾਰਾਂ ਕੀਤੀਆਂ ਹਨ, ਅਤੇ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਯੁਗ ਨਾਮ ਹੁੰਦਾ, ਦੋਵੇਂ ਹੱਥ ਜੋੜ ਕਰਕੇ ਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਬੈਠ ਗਏ
1: ਹੈ,
0: ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਵੇਖਿਆ ਭਾਈ ਧਰਮ ਸਿੰਘ ਜੀ ਸਿੰਘਾਂ ਦੇ ਸਮੇਤ ਆਏ ਹੈ, ਫਿਰ ਇਹਨਾਂ ਦੇ ਵੱਲ ਵੇਖ ਕਰਕੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਪਾ ਕਰਕੇ ਸਤਿਗੁਰ ਜੀ ਕਹਿਣ

0: ਨੇ ਭਾਈ, ਜਿਵੇਂ ਇਹ ਸੁਲਤਾਨੀ, ਇਹ ਸੁਲਤਾਨਗੀ ਨੂੰ ਪਾਉਣ ਵਾਸਤੇ ਜਿਹੜਾ ਜੰਗ ਹੋਇਆ ਹੈ ਵੱਡਾ ਭਾਰੀ, ਇਹਦਾ ਪ੍ਰਸੰਗ ਸਾਨੂੰ ਭਾਈ ਧਰਮ ਸਿੰਘ ਜੀ ਕਹਿ ਕਰਕੇ ਦੱਸਣਾ ਕਰੋ ਵੀ ਕਿਵੇਂ ਕਿਹਦੀ ਵਿਜੇ ਹੋਈ ਹੈ ਤੇ ਕਿਵੇਂ ਕਿਹਦੀ ਪਰਾਜੇ ਹੋਈ ਹੈ। ਇਹ ਸਾਰੀ ਵਾਰਤਾ ਜਿਹੜਾ ਗਹਿ ਗੱਚ ਦਾ ਜੰਗ ਹੋਣਾ ਕੀਤਾ ਹੈ ਨਾ, ਇਹ ਸਾਰੀ ਵਾਰਤਾ ਸਾਨੂੰ ਕਹਿ ਕਰਕੇ ਦੱਸਣਾ ਕਰੋ ਗੁਰੂ ਕਿਉਂ ਪਿਆਰਿਓ। ਗੁਰੂ ਘਰ ਜਿੱਥੇ ਭਗਤੀ ਦਾ ਪ੍ਰਤੀਕ ਹੈ ਨਾ, ਗੁਰੂ ਕਿਉਂ ਪਿਆਰਿਓ, ਜਿੱਥੇ ਚੌਂਕੜੇ ਲਾਉਣ ਦਾ, ਬਾਣੀ ਦੀ ਕਮਾਈ ਦਾ, ਨਾਮ ਦੀ ਕਮਾਈ ਦਾ, ਸੇਵਾ ਦੀ ਕਮਾਈ ਦਾ ਪ੍ਰਤੀਕ ਹੈ, ਉੱਥੇ ਗੁਰੂ ਘਰ ਗੁਰੂ ਕਿਉਂ ਪਿਆਰਿਓ ਸ਼ਕਤੀ ਦਾ ਵੀ ਪ੍ਰਤੀਕ ਹੈ। ਉੱਥੇ ਗੁਰੂ ਘਰ ਸ਼ਸਤਰਾਂ ਦਾ ਪ੍ਰਤੀਕ ਹੈ, ਉੱਥੇ ਗੁਰੂ ਘਰ ਰਾਜ ਦਾ ਪ੍ਰਤੀਕ ਹੈ। ਗੁਰੂ ਕਿਉਂ ਪਿਆਰਿਓ, ਇਸ ਸਥਾਨ ਦੇ ਉੱਪਰ ਰਾਜਸੀ ਅਤੇ ਰੂਹਾਨੀ ਤਾਕਤਾਂ ਨੂੰ ਇਕੱਠਿਆਂ ਕਰਕੇ ਧੰਨ ਚੋਜੀ ਪ੍ਰੀਤਮ ਨੇ ਤਖ਼ਤ ਅਤੇ ਸੱਚਖੰਡ ਦੋਵੇਂ ਲਗਭਗ ਇਸ ਸਥਾਨ ਦੇ ਨਾਲ ਜੋੜ ਕਰਕੇ ਇਸ ਪਾਵਨ ਪਵਿੱਤਰ ਸਥਾਨ ਦੇ ਉੱਪਰ ਦੋਵੇਂ ਤਾਕਤਾਂ ਇਕੱਠੀਆਂ ਕਰਕੇ ਰੱਖੀਆਂ, ਇਹ ਉਪਦੇਸ਼ ਬਖਸ਼ਿਸ਼ ਕਰਨ ਵਾਸਤੇ ਕਿ ਸਿੱਖ ਪੰਥ ਦੇ ਵਿੱਚੋਂ ਵਿੱਚ ਜਿੱਥੇ ਰੂਹਾਨੀਅਤ ਦੀ ਕਮਾਈ ਹੈ ਨਾ, ਉੱਥੇ ਰਾਜਸੀ ਸੱਤਾ ਅਤੇ ਰਾਜਸਾਜ ਦੀ ਵੀ ਗੱਲ ਜਿਹੜੀ ਉਹ ਨਾਲ ਨਾਲ ਚੱਲਣਾ ਕਰਦੀ। ਪਿਆਰ ਨਾਲ ਆਖੋ ਸਤਨਾਮ। ਐਵੇਂ ਨਹੀਂ ਬਚਨ ਆਉਣਾ ਕਰਦੇ ਹੈ ਕਿ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਿਲੇ ਹੈ। ਅਤੇ ਦੂਜਾ ਅਰਥ ਹੈ ਰਾਜ ਬਿਨਾ ਨਾ ਧਰਮ ਚੱਲੇ ਹੈ, ਰਾਜ 'ਤੇ ਵਿਸ਼ਰਾਮ ਦੇ ਕਰਕੇ ਰਾਜ ਬਿਨਾ ਨਾ ਧਰਮ ਚੱਲੇ ਹੈ ਅਤੇ ਧਰਮ ਬਿਨਾ ਸਭ ਦਲੇ ਮਿਲੇ ਹੈ। ਜਿੱਥੇ ਧਰਮ ਦੀ ਕਮਾਈ ਹੋਵੇ ਉੱਥੇ ਹੀ ਚੰਗੇ ਰਾਜ ਚੱਲਣਾ ਕਰਦੇ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ ਭਾਈ, ਇਹ ਬੇਨਤੀ ਤਾਂ ਕਰਨਾ ਕੀਤੀ ਹੈ ਕਿਉਂਕਿ ਅੱਜ ਕੱਲ੍ਹ ਦਾ ਵਰਤਾਰਾ ਇਵੇਂ ਚੱਲਦਾ ਹੈ ਵੀ ਜੰਗ ਦੀ ਕਥਾ ਤੋਂ ਬਹੁਤ ਜ਼ਿਆਦਾ ਗੁਰੇਜ਼ ਕੀਤਾ ਜਾਂਦਾ ਹੈ, ਜਾਂ ਜਿਹੜਿਆਂ ਸਥਾਨਾਂ ਦੇ ਉੱਪਰ ਜੰਗੀ ਕਰਤੱਵ ਕੀਤੇ ਜਾਂਦੇ ਹੈ ਉਹ ਵੇਖ ਕੇ ਕਈਆਂ ਤੋਂ ਤਾਂ ਸਹਾਰੇ ਹੀ ਨਹੀਂ ਜਾਂਦੇ ਵੀ ਇਹ ਕੀ ਕੁਝ ਹੋ ਰਿਹਾ ਹੈ। ਪਰ ਨਹੀਂ, ਗੁਰੂ ਕਿਉਂ ਪਿਆਰੇ, ਉਹ ਗੁਰੂ ਘਰ ਜਿਹੜਾ ਹੈ ਜਿੱਥੇ ਭਗਤੀ ਦਾ ਪ੍ਰਤੀਕ ਹੈ ਉੱਥੇ ਸ਼ਕਤੀ ਦਾ ਪ੍ਰਤੀਕ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਧਰਮ ਸਿੰਘ ਜੀ ਹੋਰਾਂ ਨੂੰ ਵੀ ਭਾਈ ਧਰਮ ਸਿੰਘ ਜੀ, ਜਿਵੇਂ ਗਹਿ ਗੱਚ ਦਾ ਜੰਗ ਇਸ ਸੁਲਤਾਨਗੀ ਨੂੰ ਪ੍ਰਾਪਤ ਕਰਨ ਵਾਸਤੇ ਹੋਇਆ ਹੈ, ਜਿਵੇਂ ਵਿਜੇ ਪਰਾਜੇ ਹੋਈ ਹੈ, ਇਹ ਸਾਰਾ ਪ੍ਰਸੰਗ ਉਸ ਜੰਗ ਦਾ ਸਾਨੂੰ ਕਹਿ ਕੇ ਸੁਣਨਾ, ਕਹਿ ਕਰਕੇ ਦੱਸਣਾ ਕਰੋ। ਅਤੇ ਜਿਹੜੇ ਗੁਰੂ ਜੀ ਆਪ ਜੰਗਾਂ ਦੇ ਪ੍ਰਸੰਗ ਕਹਿ ਕਰਕੇ ਸੁਣਦੇ ਹੈ, ਭਾਈ ਉਸ ਗੁਰੂ ਜੀ ਦੇ ਸਿੱਖ ਕਿਉਂ ਨਹੀਂ ਭਾਈ ਜੰਗਾਂ ਦੇ ਪ੍ਰਸੰਗ ਕਹਿ ਕੇ ਸੁਣਦੇ? ਇਹ ਭਾਈ ਸੁਣਨੇ ਚਾਹੀਦੇ ਆ। ਅੱਗੇ ਫਰਮਾਉਂਦੇ ਤੇ ਫਿਰ ਭਾਈ ਧਰਮ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਸੁਣ ਕਰਕੇ ਕਹਿਣ ਲੱਗੇ, ਹੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਤੇ ਸਾਰੀ ਜਗਤ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ, ਸਮੁੱਚੇ ਬ੍ਰਹਿਮੰਡ ਦੇ ਅੰਦਰ ਜੋ ਕੁਝ ਵੀ ਹੋ ਰਿਹਾ ਹੈ, ਆਪ ਤਾਂ ਸਭ ਕੁਝ ਹੀ ਜਾਣਨਾ ਕਰਦੇ ਹੋ। ਜੋ ਕੁਝ ਵੀ ਸਾਹਮਣੇ ਨਜ਼ਰੀ ਆਉਂਦਾ ਵਾਪਰ ਰਿਹਾ ਹੈ, ਜੋ ਕੁਝ ਗੁਪਤ ਹੁੰਦਾ ਵਾਪਰ ਰਿਹਾ ਹੈ, ਇੱਕ ਤੇ ਉਹ ਚੀਜ਼ਾਂ ਨੇ ਨਾ ਜਿਹੜੀਆਂ ਨਜ਼ਰੀ ਆਉਂਦੀਆਂ ਨੇ ਵਾਪਰਦੀਆਂ ਨੇ ਤੇ ਸਾਨੂੰ ਪਤਾ ਲੱਗ ਜਾਂਦੀਆਂ ਨੇ ਜਾਂ ਜਗਤ ਨੂੰ ਪਤਾ ਲੱਗ ਜਾਂਦੀਆਂ ਨੇ, ਇੱਕ ਉਹ ਚੀਜ਼ਾਂ ਨੇ ਜਿਹੜੀਆਂ ਗੁਪਤ ਤੌਰ ਤੇ ਵਰਤਦੀਆਂ ਨੇ। ਸੋ ਭਾਈ ਧਰਮ ਸਿੰਘ ਜੀ ਕਹਿਣ ਲੱਗੇ, ਹੇ ਚੋਜੀ ਪ੍ਰੀਤਮ ਜੀ, ਮਹਾਰਾਜ ਆਪ ਜੀ ਤੇ ਗੁਪਤ ਵਿਦਤ ਸਭ ਕੁਝ ਹੀ ਜਾਣਨਾ ਕਰਦੇ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਕੁਝ ਜਾਣਦੇ ਹੈ। ਸੋ ਭਾਈ ਧਰਮ ਸਿੰਘ ਜੀ ਕਹਿੰਦੇ, ਮਹਾਰਾਜ ਆਪ ਜੀ ਸਭ ਕੁਝ ਜਾਣਨ ਵਾਲੇ ਹੋ, ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸ਼ਾਨੋ ਦੇ ਅਰਥ ਨੇ ਲੁਕਿਆ ਹੋਇਆ, ਤੁਹਾਡੇ ਤੋਂ ਕਦੀ ਵੀ ਕੁਝ ਵੀ ਕਿਸੇ ਵੀ ਸਮੇਂ ਨਹੀਂ ਲੁਕਿਆ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ। ਇਹ ਮਹਾਰਾਜ ਆਪ ਜੀ ਹਰ ਇੱਕ ਚਰਿੱਤਰ ਦੇ ਕਰਨ ਹਾਰੇ, ਜੇ ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਕਰਨ ਕਰਾਵਨ ਹਾਰ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ। ਇਹ ਸਿੱਖਾ ਵੇਖ, ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਦੀ ਕਲਮ, ਭਾਈ ਧਰਮ ਸਿੰਘ ਜੀ ਦੇ ਬਚਨ, ਇਹਨਾਂ ਨੂੰ ਆਪਣੇ ਪੱਲੇ ਨਾਲ ਬੰਨ ਲੈਣਾ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਹੈ, ਇਹ ਮਨਾ ਸੋਚਿਆ ਕਰ ਵੀ ਮੈਂ ਲੁੱਕ ਕਰਕੇ ਕੁਝ ਕਰਾਂਗਾ ਤੇ ਸਤਿਗੁਰੂ ਜੀ ਨੂੰ ਪਤਾ ਨਹੀਂ ਲੱਗੇਗਾ। ਸਤਿਗੁਰੂ ਜੀ ਦੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ, ਸਤਿਗੁਰ ਜੀ ਸਭ ਕੁਝ ਹੀ ਜਾਣਦੇ ਹਨ। ਇਹ ਬਚਨ ਭਾਈ ਧਰਮ ਸਿੰਘ ਜੀ ਕਹਿ ਰਹੇ ਹਨ।
1: ਕਰਮ ਕਰਤ ਭੀ ਰਹੋ
0: ਨਿਆਰੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਰਮ ਕਰਦੇ ਹੋਏ ਵੀ ਨਿਆਰੇ ਰਹਿਣਾ ਕਰਦੇ ਹੋ।
1: ਆਇਸ ਤੇ ਹਮ ਕਹਾਂ ਸੁਣਾਏ,
0: ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੈ, ਆਪ ਜੀ ਦੀ ਆਗਿਆ ਹੈ, ਇਸ ਵਾਸਤੇ ਆਪ ਜੀ ਦੀ ਆਗਿਆ ਪਾ ਕਰਕੇ ਜੋ ਆਪ ਜੀ ਨੇ ਹੁਕਮ ਕੀਤਾ ਹੈ ਨਾ ਵੀ ਜੰਗ ਦਾ ਪ੍ਰਸੰਗ ਕਹਿ ਕਰਕੇ ਸੁਣਾਓ, ਆਪ ਜੀ ਦੀ ਆਗਿਆ ਪਾ ਕਰਕੇ ਅਸੀਂ ਕਹਿੰਦੇ ਹਾਂ।
1: ਹੇ
0: ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ, ਦੋਵੇਂ ਪਾਸੀ ਫੌਜਾਂ ਭਾਰੀਆਂ, ਬੜੀਆਂ ਭਾਰੀ ਫੌਜਾਂ, ਤਾਰਾ ਆਜਮ ਦੀਆਂ ਫੌਜਾਂ ਭਾਰੀਆਂ ਤਾਂ ਸਨ ਕਿਉਂਕਿ ਉਹਦੇ ਕੋਲ ਹਿੰਦੁਸਤਾਨ ਦੀ ਫੌਜ ਹੀ ਬਹੁ ਗਿਣਤੀ ਦੇ ਵਿੱਚ ਸੀ, ਤੇ ਬਹਾਦਰ ਸ਼ਾਹ ਦੀ ਫੌਜ ਤਾਂ ਭਾਰੀ ਹੋ ਗਈ ਕਿਉਂਕਿ ਖਾਲਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਦੇ ਵੱਲ, ਤੇ ਜਿਹਦੇ ਵੱਲ ਫਿਰ ਰੱਬ ਹੋਵੇ ਤੇ ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕਿਜੈ। ਕਹਿੰਦੇ ਜੇ ਗੁਰੂ ਵੱਲ ਹੈ ਨਾ ਤੇ ਲੱਖਾਂ ਬਾਹਾਂ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੀਆਂ। ਕਹਿੰਦੇ ਮਹਾਰਾਜ ਤੇ ਗੁਰੂ ਸਾਹਿਬ ਜੀ, ਗੁਰੂ ਕਾ ਪੰਥ ਖਾਲਸਾ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਅਗੰਮੀ ਸ਼ਹੀਦੀ ਫੌਜਾਂ। ਕੱਲ ਦੀ ਕਥਾ ਦੇ ਪ੍ਰਸੰਗਾਂ ਦੇ ਵਿੱਚ ਜ਼ਿਕਰ ਆਇਆ ਸੀ ਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ ਵੀ ਸਤਿਗੁਰ ਜੀ ਦਾ ਹੁਕਮ ਪਾ ਕਰਕੇ ਤੇ ਇਸ ਜੰਗ ਦੇ ਵਿੱਚ ਸ਼ਮੂਲੀਅਤ ਕੀਤੀ, ਤਾਰਾ ਆਜਮ ਦੀ ਫੌਜ ਨੂੰ ਧੂਲ ਚਟਾ ਦੇਣਾ ਕੀਤੀ। ਇਸ ਵਾਸਤੇ ਮਹਾਰਾਜ ਇਹ ਦੋਵੇਂ ਪਾਸੇ ਭਾਰੀ

ਅੱਛਾ ਜੀ, ਉਹ ਜੰਗ ਦੇ ਮੈਦਾਨ ਦੇ ਵਿੱਚ ਚੱਲੀਆਂ ਤੇ ਬੜੀ ਭਾਰੀ ਆਵਾਜ਼ ਹੋਣਾ ਕੀਤੀ ਹੈ। ਜਦੋਂ ਤੋਪਾਂ ਚੱਲਦੀਆਂ ਨੇ ਨਾ ਗੁਰੂ ਕਿਉਂ ਪਿਆਰਿਓ, ਬੰਦੂਕਾਂ ਚੱਲਦੀਆਂ ਨੇ, ਕਹਿੰਦੇ ਇੰਨੀ ਜ਼ੋਰ ਦੇ ਨਾਲ ਚੱਲੀਆਂ ਸੀ ਵੀ ਕਈ ਜਿਹੜੇ ਕਮਜ਼ੋਰ ਦਿਲ ਵਾਲੇ ਸੀ ਨਾ, ਉਹਨਾਂ ਨੇ ਆਪਣੇ ਕੰਨਾਂ ਦੇ ਉੱਪਰ ਹੱਥ ਰੱਖ ਲੈਣਾ ਕੀਤੇ ਸੀਗੇ। ਐਡੀ ਜ਼ੋਰ ਦੀ ਆਵਾਜ਼, ਮੰਨੋ ਵੀ ਕੰਨਾਂ ਦੇ ਪੜਦੇ ਜਿਹੜੇ ਉਹ ਪਾਟਣ ਤੱਕ ਦੀ ਨੌਬਤ ਆ ਜਾਣਾ ਕਰਦੀ ਹੈ ਜੰਗ ਦੇ ਮੈਦਾਨ ਦੇ ਵਿੱਚ। ਗੁਰੂ ਕਿਉਂ ਪਿਆਰਿਓ, ਇਹ ਸਿਆਣਿਆਂ ਦਾ ਕਥਨ ਹੈ ਵੀ ਜੰਗ ਦਾ ਮਾਹੌਲ ਜਿਹੜਾ ਹੁੰਦਾ ਹੈ ਨਾ, ਉਹ ਐਵੇਂ ਦਾ ਹੁੰਦਾ ਹੈ ਵੀ ਮਾਵਾਂ ਪੁੱਤ ਨਹੀਂ ਸਾਂਭਦੀਆਂ ਜੰਗ ਦੇ ਮਾਹੌਲ ਦੇ ਵਿੱਚ। ਗੁਰੂ ਕਿਉਂ ਪਿਆਰਿਓ, ਸਮਝਣ ਸਮਝਾਉਣ ਵਾਸਤੇ ਗੱਲ ਇਹ ਹੈ ਵੀ ਕੋਈ ਕਿਸੇ ਨੂੰ ਨਹੀਂ ਸਾਂਭਦਾ, ਸਾਰਿਆਂ ਨੂੰ ਆਪੋ ਆਪਣੀ ਪੈ ਜਾਣਾ ਕਰਦੀ ਹੈ ਵੀ ਆਪਦੀ ਜਾਨ ਬਚਾ ਲਈਏ ਹੁਣ। ਸੋ ਕਹਿੰਦੇ ਭਾਈ ਧਰਮ ਸਿੰਘ ਜੀ ਮਹਾਰਾਜ, ਬੜੀਆਂ ਬੜੀਆਂ ਭਾਰੀ ਤੋਪਾਂ ਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਬੰਦੂਕਾਂ ਉਸ ਜੰਗ ਦੇ ਮੈਦਾਨ ਦੇ ਵਿੱਚ ਚੱਲੀਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹਾਦਰ ਸ਼ਾਹ ਜਿਹੜਾ ਹੈ ਨਾ, ਇਹ ਆਪਣੀ ਹਾਰ ਹੁੰਦਾ ਹੋਇਆ ਵੇਖ ਰਿਹਾ ਸੀ ਵੀ ਤਾਰਾ ਆਜਮ ਦੇ ਕੋਲ ਫੌਜਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ, ਤੋਪਾਂ ਵੀ ਬੜੀਆਂ ਵੱਡੀਆਂ ਨੇ, ਬੰਦੂਕਾਂ ਵੀ ਸਾਡੇ ਨਾਲੋਂ ਜ਼ਿਆਦੀਆਂ ਨੇ, ਤੇ ਬਹਾਦਰ ਸ਼ਾਹ ਨਿੰਮੋ ਝਾਣਾ ਜਿਹਾ ਹੋ ਕਰਕੇ ਆਪਣਾ ਮੂੰਹ ਲਟਕਾ ਕਰਕੇ ਆਪਣੀ ਹਾਰ ਹੁੰਦੀ ਹੋਈ ਉਸ ਜੰਗ ਦੇ ਮੈਦਾਨ ਵਿੱਚ ਵੇਖ ਰਿਹਾ ਸੀ। ਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਫਿਰ ਜਦੋਂ ਬਹਾਦਰ ਸ਼ਾਹ ਨੇ ਵੇਖਿਆ ਨਾ ਵੀ ਮੇਰੀ ਹਾਰ ਹੋ ਰਹੀ ਹੈ, ਬੜੀ ਨਿਮਰਤਾ ਨੂੰ ਧਾਰਨ ਕਰਕੇ ਬੜੇ ਤਰਲੇ

0: ਵਿਸ਼ਵਾਸ ਹੈ ਵੀ ਮਹਾਰਾਜ ਮੇਰੀ ਬਾਂਹ ਫੜ ਲੈਣ, ਮੇਰੀ ਜਿੱਤ ਹੋ ਜਾਣਾ ਕਰੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਨੇ ਅਗੰਮੀ ਰੂਪ ਦੇ ਵਿੱਚ ਹੋ ਕਰਕੇ ਉੱਥੇ ਦਰਸ਼ਨ ਦੇਣਾ ਕੀਤੇ ਜੰਗ ਦੇ ਮੈਦਾਨ ਅੰਦਰ।
1: ਆਜ਼ਮ ਤੁਰਤ ਸੰਘਾਰ
0: ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਨੇ ਫਿਰ

0: ਦੇ ਮੱਥੇ ਦੇ ਵਿੱਚ ਜਾ ਕਰਕੇ ਦੋ ਤੀਰ ਲੱਗੇ ਐਨ ਨਿਸ਼ਾਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਕਹਿੰਦੇ ਰਾਮ ਬਾਣ ਖੁੰਜ ਸਕਦਾ ਹੈ, ਬ੍ਰਹਮਾਸਤਰ ਚੱਲਦਾ ਚੱਲਦਾ ਰੁਕ ਸਕਦਾ, ਬ੍ਰਹਮਾਸਤਰ ਵੀ ਖੁੰਜ ਸਕਦਾ ਹੈ, ਪਰ ਧੰਨ ਚੋਜੀ ਪ੍ਰੀਤਮ ਦੇ ਤੀਰਾਂ ਦਾ ਨਿਸ਼ਾਨਾ ਕਦੀ ਵੀ ਨਹੀਂ ਖੁੰਜ ਸਕਦਾ। ਗੱਜ ਕੇ ਆਖੋ ਸਤਨਾਮ। ਐਸੇ ਹਨ ਚੋਜੀ ਪ੍ਰੀਤਮ ਦੇ ਤੀਰ, ਐਨ ਮੱਥੇ ਦਾ ਨਿਸ਼ਾਨਾ ਲਾ ਕਰਕੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੀਰ ਚਲਾਏ, ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕਰਕੇ ਫੌਜਾਂ ਬੈਠੀਆਂ ਸਨ ਨਾ, ਤੇ ਧੰਨ ਚੋਜੀ ਪ੍ਰੀਤਮ ਨੇ ਇੱਕ ਵਾਰੀ ਜੇਸ ਝਾੜ ਦੇ ਥੱਲੇ ਇਹ ਮੁਗਲਾਂ ਦੇ ਅਹਿਲਕਾਰ ਬੈਠ ਕਰਕੇ ਨਾ ਤੇ ਆਪਸ ਦੇ ਵਿੱਚ ਬਾਤਾਂ ਕਰ ਰਹੇ ਸਨ, ਤੇ ਮਹਾਰਾਜ ਨੇ ਇੱਕ ਚਿੱਠੀ ਬੰਨ ਕਰਕੇ ਨਾ ਤੀਰ ਦੇ ਨਾਲ ਉਸ ਝਾੜ ਦੇ ਲੱਕੜ ਦੇ ਵਿੱਚ ਮਾਰਨਾ ਕੀਤੀ। ਬੜੇ ਹੈਰਾਨ ਹੋ ਗਏ, ਬੈਠਿਆਂ ਬਿਠਾਇਆ ਕਹਿੰਦੀ ਇਹ ਤੀਰ ਕਿੱਥੋਂ ਆ ਗਿਆ ਐਡੀ ਦੂਰੋਂ। ਜਦੋਂ ਵੇਖਿਆ ਨਾਲ ਇੱਕ ਚਿੱਠੀ ਸੀਗੀ, ਚਿੱਠੀ ਖੋਲੀ ਵੇਖਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਚਿੱਠੀ ਹੈ, ਤੇ ਮਹਾਰਾਜ ਤੇ ਬੜੇ ਹੈਰਾਨ ਹੋਏ ਵੀ ਐਡੀ ਦੂਰੋਂ ਇੰਨੇ ਦੂਰੋਂ ਕਿਵੇਂ ਤੀਰ ਆ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਅਜ਼ਮਤ ਆਪਣੀ ਕਰਾਮਾਤ ਵਰਤ ਕਰਕੇ ਤੀਰ ਚਲਾਇਆ, ਨਹੀਂ ਤੇ ਐਡੀ ਦੂਰ ਤੇ ਤੀਰ ਆ ਹੀ ਨਹੀਂ ਸਕਦਾ। ਦੂਜਾ ਤੀਰ ਸਤਸੰਗੀ ਉਹ ਮੰਜੇ ਦੇ ਪਾਵੇ ਦਾ ਨਿਸ਼ਾਨਾ ਲਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਲਾ ਦਿੱਤਾ, ਬੜੇ ਘਾਬਰੇ। ਦੂਜੀ ਚਿੱਠੀ ਉਹਦੇ ਵਿੱਚ ਸੀ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਵਿੱਚ ਲਿਖਿਆ ਸੀ ਵੀ ਇਹ ਮਤ ਸੋਚੋ ਵੀ ਇਹ ਅਸੀਂ ਆਪਣੀ ਅਜ਼ਮਤ ਦੇ ਨਾਲ, ਇਹ ਅਸੀਂ ਆਪਣੀ ਕਰਾਮਾਤ ਦੇ ਨਾਲ, ਇਹ ਅਸੀਂ ਆਪਣੀ ਤਾਕਤ ਦੇ ਨਾਲ ਤੀਰ ਚਲਾਇਆ। ਮਹਾਰਾਜ ਸਾਹਿਬ ਕਹਿੰਦੇ ਇਹ ਸਾਡਾ ਨਿੱਤ ਦਾ ਅਭਿਆਸ ਹੈ। ਗੱਜ ਕੇ ਆਖੋ ਸਤਨਾਮ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੀਰ ਕਦੀ ਨਹੀਂ ਖੁੰਝ ਸਕਦਾ ਗੁਰੂ ਕਿਉਂ ਪਿਆਰਿਓ। ਇਸ ਵਾਸਤੇ ਭਾਈ ਧਰਮ ਸਿੰਘ ਜੀ ਕਹਿੰਦੇ ਮਹਾਰਾਜ ਜਦੋਂ ਆਪ ਜੀ ਦੇ ਤੀਰ ਚੱਲੇ ਨਾ ਤੇ ਤਾਰਾ ਆਜਮ ਦੇ ਮੱਥੇ ਦਾ ਨਿਸ਼ਾਨਾ ਬੰਨ ਕਰਕੇ, ਤਾਰਾ ਆਜਮ ਦੇ ਮੱਥੇ ਦਾ ਨਿਸ਼ਾਨਾ ਤੱਕ ਕਰਕੇ ਜਦੋਂ ਆਪ ਜੀ ਦੇ ਸਵਰਨਮੁਖੀ ਤੀਰ ਚੱਲੇ ਤੇ ਦੋ ਤੀਰ ਜਾ ਕਰਕੇ ਤਾਰਾ ਆਜਮ ਦੇ ਮੱਥੇ ਦੇ ਵਿੱਚ ਵੱਜੇ, ਤਾਰਾ ਆਜਮ ਦੀ ਉੱਥੇ ਹੀ ਸਮਾਪਤੀ ਹੋ ਗਈ, ਪਾਣੀ ਵੀ ਉਹਨੇ ਨਹੀਂ ਮੰਗਿਆ ਤੇ ਜਿੱਤ ਦਾ ਨਗਾਰਾ ਉਸੇ ਸਮੇਂ ਵੱਜ ਜਾਣਾ ਕੀਤਾ। ਤੇ ਸਾਰੇ ਸੂਬੇ ਆ ਕਰਕੇ ਫਿਰ ਬਹਾਦਰ ਸ਼ਾਹ ਨੂੰ ਮਿਲਣ ਲੱਗੇ ਜਿੱਤ ਦੀ ਵਧਾਈ ਦੇਣ ਲਈ। ਕਹਿੰਦੇ ਹੈ ਕਿ ਬਹਾਦਰ ਸ਼ਾਹ ਨੂੰ ਫਿਰ ਸਲਤਨਤ ਦੀ ਪ੍ਰਾਪਤੀ ਹੋ ਗਈ, ਹਿੰਦੁਸਤਾਨ ਦਾ ਜਿਹੜਾ ਰਾਜ ਹੈ ਇਹ ਬਹਾਦਰ ਸ਼ਾਹ ਨੂੰ ਪ੍ਰਾਪਤ ਹੋ ਗਿਆ, ਇਹਦਾ ਭਰਾ ਤਾਰਾ ਆਜਮ ਮਾਰਿਆ ਗਿਆ ਤੇ ਬਹਾਦਰ ਸ਼ਾਹ ਨੂੰ ਇਸ ਰਾਜ ਗੱਦੀ ਦੀ ਪ੍ਰਾਪਤੀ ਹੋ ਗਈ ਹੈ। ਤੇ ਸਾਨੂੰ ਫਿਰ ਬੜਾ ਮਾਣ ਤਾਣ ਕਰਕੇ ਉੱਥੋਂ ਰੁਖਸਤ ਕਰਕੇ ਆਪ ਜੀ ਦੇ ਕੋਲ ਇੱਥੇ ਭੇਜਣਾ ਕੀਤਾ ਹੈ। ਤੇ ਬਹਾਦਰ ਸ਼ਾਹ ਮਹਾਰਾਜ ਕਹਿੰਦਾ ਸੀ ਵੀ ਗੁਰੂ ਸਾਹਿਬ ਜੀ ਦੇ ਅੱਗੇ ਜਾ ਕਰਕੇ ਬੇਨਤੀ ਕਰਿਓ ਵੀ ਇਹ ਨਿਤਾਣਾ ਬਾਦਸ਼ਾਹ ਬਹਾਦਰ ਸ਼ਾਹ ਮਹਾਰਾਜ ਦੇ ਚਰਨਾਂ ਦੇ ਉੱਪਰ ਵਾਰ ਵਾਰ ਬੰਦਗੀ ਕਰਦਾ ਹੈ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਕੋ ਹਰ ਸਮਾਨ ਨਹੀਂ ਰਾਜਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਵੇਖੋ ਵੱਡੇ ਵੱਡੇ ਰਾਜੇ ਵੀ ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਨਤਮਸਤਕ ਹੁੰਦੇ ਹੈ। ਰਾਜਿਆਂ ਦੇ ਰਾਜੇ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਤੇ ਆਈ ਹੈ। ਇਸ ਵਾਸਤੇ ਭਾਈ ਧਰਮ ਸਿੰਘ ਜੀ ਕਹਿਣ ਲੱਗੇ ਮਹਾਰਾਜ ਜਿਹੜਾ ਬਹਾਦਰ ਸ਼ਾਹ ਹੈ ਨਾ ਉਹ ਵਾਰ ਵਾਰ ਆਪ ਜੀ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਕਰਦਾ ਹੈ ਤੇ ਕਹਿੰਦਾ ਸੀ ਵੀ ਮਹਾਰਾਜ ਮੈਂ ਜਾ ਕਰਕੇ ਤੇ ਆਗਰੇ ਵਿਖੇ ਰੁਕਾਂਗਾ, ਆਗਰੇ ਵਿਖੇ ਆਪਣਾ ਪੜਾਅ ਕਰਾਂਗਾ, ਆਗਰੇ ਵਿਖੇ ਜਾ ਕਰਕੇ ਸਾਰਾ ਜਿਹੜਾ ਰਾਜਸਾਜ ਦੀ ਕਮਾਂਡ ਹੈ ਨਾ ਉਹਨੂੰ ਸਾਂਭਣਾ ਕਰਾਂਗਾ।
1: ਦਰਸ਼ਨ ਕਰ ਦੇ ਉਦਾਰਾ,
0: ਤੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਕਰਕੇ ਦਰਸ਼ਨ ਦੇ ਕਰਕੇ ਮੇਰਾ ਉਧਾਰ ਕਰਨਾ ਕਰਨ।
1: ਸ੍ਰੀ ਪ੍ਰਭ ਕੂਚ ਕਰਨ ਤੇ
0: ਇਹ ਵਚਨ ਸੁਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕੂਚ ਕਰ ਦਿੱਤਾ ਆਗਰੇ ਜਾਣ ਲਈ। ਤੇ ਕਹਿੰਦੇ ਚੱਲਦਿਆਂ ਚੱਲਦਿਆਂ ਫਿਰ ਦਿੱਲੀ ਦੇ ਰਾਹ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲਣ ਲੱਗੇ ਰਾਜ ਹੁੰਦਿਆਂ
1: ਹੋਇਆਂ।
0: ਤੇ ਕਹਿੰਦੇ ਰਾਹ ਦੇ ਵਿੱਚ ਕਈ ਤਰੀਕਿਆਂ ਦੇ ਪਿੰਡ ਅਤੇ ਜਿਹੜੇ ਸ਼ਹਿਰ ਹੈ ਉਹ ਆ ਰਹੇ ਹਨ, ਵੱਡੇ ਵਿਸਾਲੇ ਬਹੁਤ ਵੱਡੇ ਵੱਡੇ
1: ਜਾਤ ਸ੍ਰੀ ਪ੍ਰਭ ਸੁਖ ਨਾਲੇ
0: ਕਹਿੰਦੇ ਉਹਨਾਂ ਸਾਰਿਆਂ ਨੂੰ ਵੇਖਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੂਚ ਕਰਦੇ ਹੋਏ ਅੱਗੇ ਨੂੰ ਵਧ ਰਹੇ ਐ
1: ਨਿਕਟ ਰਹਿਓ ਪੁਰ ਸੁਨ ਸੁਧ ਸਾਰੀ
0: ਇਹ ਕਹਿੰਦੇ ਜਿਹੜੇ ਵੀ ਨਗਰ ਨੂੰ ਜਿਹੜੇ ਵੀ ਪਿੰਡ ਨੂੰ ਇਹ ਖਬਰ ਮਿਲਦੀ ਸੀ ਵੀ ਸਾਡੇ ਪਿੰਡ ਦੇ ਲਾਗੇ ਸਾਡੇ ਨਗਰ ਦੇ ਲਾਗੇ ਧੰਨ ਜੋ ਜੀ ਪ੍ਰੀਤਮ ਜੀ ਆਏ ਹੋਏ ਹਨ
1: ਆਈ ਚਲ ਸਤਿਗੁਰ ਅਸਵਾਰੀ
0: ਉਹ ਜਿਨ੍ਹਾਂ ਨੂੰ ਖਬਰ ਮਿਲਦੀ ਸੀ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਸਵਾਰੀ ਸਾਡੇ ਨਗਰ ਦੇ ਲਾਗੋਂ ਦੀ ਲੰਘ ਰਹੀ ਹੈ ਜਾਂ ਸਾਡੇ ਨਗਰ ਵਿਖੇ ਆਈ ਹੈ ਤੇ ਗੁਰਸਿੱਖਾਂ ਦੇ ਮਨ ਦੇ ਵਿੱਚ ਚਾਓ ਪੈਦਾ ਹੋ ਜਾਂਦਾ ਹੈ ਜਿਵੇਂ ਭੌਰਿਆਂ ਦੇ ਵਿੱਚ ਚਾਓ ਪੈਦਾ ਹੁੰਦਾ ਹੈ ਨਾ ਫੁੱਲਾਂ ਦੀ ਸੁਗੰਧੀ ਲੈਣ ਦਾ ਜਿਵੇਂ ਪਤੰਗੇ ਦੇ ਵਿੱਚ ਚਾਉ ਹੁੰਦਾ ਹੈ ਨਾ ਚਾਨਣ ਦੇ ਉੱਪਰ ਜਾ ਕਰਕੇ ਪੈ ਕਰਕੇ ਆਪਣਾ ਆਪ ਖਤਮ ਕਰਨ ਦਾ ਜਿਵੇਂ ਮੱਛੀ ਦੇ ਵਿੱਚ ਪਾਣੀ ਦੀ ਪ੍ਰੀਤੀ ਉਪਜਣਾ ਕਰਦੀ ਜਾਂ ਪਾਣੀ ਦੀ ਪ੍ਰੀਤੀ ਹੁੰਦੀ ਹੈ ਨਾ ਗੁਰੂ ਕਿਉਂ ਪਿਆਰਿਓ ਇੱਦਾਂ ਕਹਿੰਦੇ ਹੈ ਕਿ ਗੁਰੂ ਕੇ ਸਿੱਖਾਂ ਦੇ ਮਨ ਦੇ ਵਿੱਚ ਚਾਉ ਪੈਦਾ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਅਤੇ ਅੱਜ ਵੀ ਗੁਰੂ ਕਿਉਂ ਪਿਆਰਿਓ ਜਿਹੜੇ ਗੁਰੂ ਕੇ ਸਿੱਖ ਗੁਰੂ ਸਾਹਿਬ ਜੀ ਦੇ ਪ੍ਰੇਮੀ ਹਨ ਉਹਨਾਂ ਦੇ ਮਨ ਦੇ ਵਿੱਚ ਅੱਜ ਵੀ ਉਹ ਚਾਓ ਜਿਉਂਦਾ ਤਿਉਂ ਵੇਖਿਆ ਜਾਂਦਾ ਹੈ ਸੋ ਸਾਰੇ ਜਿਹਨੂੰ ਜਦੋਂ ਖਬਰ ਮਿਲਣਾ ਕਰਦੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਵਾਰੀ ਆਈ ਹੈ ਬੜਾ ਮਨ ਦੇ ਵਿੱਚ ਚਾਓ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਸਤਿਗੁਰ ਜੀ ਦੇ ਆਉਣ ਦੀ ਖਬਰ ਸੁਣ ਕੇ ਬੜਾ ਮਨ ਦੇ ਵਿੱਚ ਚਾਓ ਪੈਦਾ ਹੁੰਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਅੱਗੋਂ ਜਾ ਕਰਕੇ ਮਹਾਰਾਜ ਨੂੰ ਮਿਲਦੇ ਹੈ ਅੱਗੋਂ ਜਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਜਾਂਦੇ ਹੈ ਤੇ ਕਈ ਕਹਿੰਦੇ ਗੱਡਿਆਂ ਦੇ ਉੱਪਰ ਕਈਆਂ ਦੇ ਕੋਲ ਜਿਨ੍ਹਾਂ ਦੇ ਕੋਲੇ ਗੱਡੇ ਸੀ ਉਹਨਾਂ ਨੇ ਬਲਦ ਜੋ ਲੈਣਾ ਕੀਤੇ ਗੱਡਿਆਂ ਦੇ ਉੱਪਰ ਤੇ ਗੱਡਿਆਂ ਦੇ ਉੱਪਰ ਚੜ ਕਰਕੇ ਹੋਰ ਸੰਗਤਾਂ ਨੂੰ ਲੈ ਕਰਕੇ ਬੜੀ ਕਾਹਲੀ ਕਾਹਲੀ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਹੈ
1: ਪਰ ਚੜੇ ਭਜਾਏ
0: ਕਈ ਰਥਾਂ ਦੇ ਉੱਪਰ ਗੱਡਿਆਂ ਦੇ ਉੱਪਰ ਬਲਦ ਜੋਏ ਜਾਂਦੀ ਹੈ ਤੇ ਰਥਾਂ ਦੇ ਉੱਪਰ ਘੋੜੇ ਸਤਸੰਗੀ ਉਹ ਲਾਏ ਜਾਂਦੇ ਹੈ ਇਸੇ ਤਰੀਕੇ ਦੇ ਨਾਲ ਕਈ ਕਹਿੰਦੇ ਜਿਨ੍ਹਾਂ ਕੋਲੇ ਰਥ ਸੀ ਉਹ ਰਥ ਲੈ ਕਰਕੇ ਚੱਲੇ ਹੈ ਜਿਨ੍ਹਾਂ ਕੋਲ ਗੱਡੇ ਸੀ ਉਹ ਗੱਡੇ ਲੈ ਕਰਕੇ ਚੱਲੇ ਐ
1: ਤੁਰੰਗਨ ਪਰ ਚੜ ਚਾਲੇ
0: ਕਈ ਜਿਨ੍ਹਾਂ ਦੇ ਕੋਲੇ ਘੋੜੇ ਸੀ ਉਹ ਪਲਾਕੀਆਂ ਮਾਰ ਮਾਰ ਬੜੇ ਉਤਸ਼ਾਹ ਦੇ ਨਾਲ ਬੜੇ ਜੋਸ਼ ਵਿੱਚ ਆ ਕਰਕੇ ਕਿ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੈ ਮਾਰ ਮਾਰ ਪਲਾਕੀਆਂ ਘੋੜਿਆਂ ਦੇ ਉੱਪਰ ਸਵਾਰ ਹੋ ਕਰਕੇ ਬੜੀ ਤੇਜ਼ੀ ਦੇ ਨਾਲ ਦੌੜੇ ਚਲੇ ਜਾਂਦੀ ਹੈ ਦਗੜ ਦਗੜ ਕਰਦੇ ਘੋੜੇ ਭਜਾ ਕਰਕੇ ਵੀ ਜਾ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ਨੂੰ ਠੰਡ ਪੈਣਾ ਕਰਦੀ ਹੈ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮਾਂ ਜਨਮਾਂਤਰਾਂ ਦੇ ਪਾਪ ਨਾਸ ਹੋ ਜਾਂਦੇ ਗੱਜ ਕੇ ਆਖੋ ਸਤਨਾਮ ਐਸੇ ਚੋਜੀ ਪ੍ਰੀਤਮ ਦੇ ਦਰਸ਼ਨ ਜਿਨ੍ਹਾਂ ਦੇ ਦਰਸ਼ਨ ਦੇਵੀ ਦੇਵਤੇ ਵੀ ਲੋਚਦੇ ਹੈ ਕਿ ਕਿਤੇ ਧੰਨ ਚੋਜੀ ਪ੍ਰੀਤਮ ਦੇ ਸਾਨੂੰ ਦਰਸ਼ਨ ਪ੍ਰਾਪਤ ਹੋ ਜਾਣਾ ਕਰਨ ਇਸ ਵਾਸਤੇ ਕਹਿੰਦੇ ਐਸੇ ਦੀਨ ਦਿਆਲ ਸਤਿਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਸਾਰੇ ਭੱਜੇ ਜਾਂਦੇ ਹੈ ਜਿਹਦੇ ਕੋਲੇ ਗੱਡੇ ਹੈ ਉਹ ਗੱਡੇ ਲੈ ਕਰਕੇ ਜਾਂਦਾ ਹੈ ਜਿਹਦੇ ਕੋਲੇ ਰਥ ਹੈ ਉਹ ਰਥ ਲੈ ਕਰਕੇ ਜਾਂਦਾ ਹੈ ਜਿਹਦੇ ਕੋਲੇ ਇਕੱਲੇ ਘੋੜੇ ਨੇ ਘੋੜਿਆਂ ਤੇ ਸਵਾਰ ਹੋ ਕਰਕੇ ਜਾਂਦੇ ਹੈ
1: ਧਨੇ ਪਦਾਂਤੀ ਭਾਉ ਵਿਸਾਲੇ
0: ਤੇ ਜਿਨ੍ਹਾਂ ਦੇ ਕੋਲੇ ਕੁਝ ਵੀ ਨਹੀਂ ਉਹ ਪੈਦਲ ਹੀ ਸਤਸੰਗੀ ਉਹ ਦੌੜੇ ਤੁਰੇ ਜਾਂਦੇ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਭਾਉ ਵਿਸਾਲੇ ਭਾਉ ਨਾਮ ਹੈ ਪ੍ਰੇਮ ਦਾ ਮਨ ਦੇ ਵਿੱਚ ਬੜੇ ਪ੍ਰੇਮ ਨੂੰ ਧਾਰਨ ਕਰਕੇ ਔਰ ਨਾਨਾ ਤਰੀਕੇ ਦੀਆਂ ਭੇਟਾਵਾਂ ਜਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਫਿਰ ਭੇਂਟ ਕਰਦੇ ਹੈ
1: ਮਿਲੇ ਜਾਏ ਮਾਰਗ ਅਗਵਾਰੇ
0: ਤੇ ਫਿਰ ਜਾ ਕਰਕੇ ਸਤਿਗੁਰ ਜੀ ਦੇ ਜਦੋਂ ਦਰਸ਼ਨ ਕਰਦੇ ਅੱਗੇ ਹੋ ਕਰਕੇ
1: ਦਰਸ਼ਨ ਕਰ ਕਰ ਭਾਉ ਧਰਨ
0: ਤੇ ਦਰਸ਼ਨ ਕਰ ਕਰਕੇ ਤੇ ਮਨ ਦੇ ਵਿੱਚ ਹੋਰ ਪ੍ਰੇਮ ਨੂੰ ਵਧਾਉਣਾ ਕਰਦੇ ਹੈ ਸਤਿਗੁਰੂ ਜੀ ਦੀ ਕਥਾ ਸੁਣਦੇ ਅਰਦਾਸ ਬੇਨਤੀ ਕਰਨੀ ਚਾਹੀਦੀ ਮਹਾਰਾਜ ਹਿਰਦੇ ਸੁੱਕ ਚੁੱਕੇ ਹੈ ਤੁਹਾਡੇ ਪ੍ਰੇਮ ਵਾਲੇ ਪਾਸਿਓਂ ਕਰੋ ਕਿਰਪਾ ਮਹਾਰਾਜ ਸਾਡੇ ਅੰਦਰ ਵੀ ਸਾਡੇ ਮਨ ਦੀ ਦਸ਼ਾ ਵੀ ਐਸੀ ਬਣਾਉਣਾ ਕਰੋ ਕਿ ਜਦੋਂ ਤੁਹਾਡੇ ਦਰਸ਼ਨਾਂ ਨੂੰ ਅਸੀਂ ਆਈਏ ਨਾ ਤੇ ਸਾਡਾ ਮਨ ਵੀ ਪ੍ਰੇਮ ਦੇ ਨਾਲ ਲਵਾ ਲਾਭ ਭਰ ਜਾਣਾ ਕਰੇ ਤੇ ਭਰ ਕੇ ਉਛਾਲੇ ਮਾਰ ਨਾ ਕਰੇ ਸੋ ਕਹਿੰਦੇ ਆ ਕਰਕੇ ਨਾਨਾ ਤਰੀਕਿਆਂ ਦੀਆਂ ਭੇਟਾਵਾਂ ਅਰਪਣ ਕਰਦੇ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਰਸ਼ਨ ਕਰਕੇ ਬੜਾ ਮਨ ਦੇ ਵਿੱਚ ਪ੍ਰੇਮ ਨੂੰ ਵਧਾਉਂਦੇ ਹੈ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖ ਕੇ ਨਮਸਕਾਰ ਕਰਦੇ ਹੈ ਔਰ ਨਾਨਾ ਤਰੀਕਿਆਂ ਦੇ ਵਸਤਰ ਜਿਹੜੇ ਵਿਭੂਖਣ ਇਤਿਆਦਕ ਇਹ ਸਤਿਗੁਰ ਜੀ ਨੂੰ ਭੇਟ ਕਰਦੇ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਕਰਕੇ ਸੰਗਤਾਂ ਆਉਂਦੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਇਆ ਜਿਹੜੀ ਹੈ ਉਹ ਭੇਟ ਕੀਤੀ ਜਾਂਦੀ ਹੈ ਸ਼ਸਤਰ ਵਸਤਰ ਇਤਿਆਦਕ ਇਹ ਭੇਟਾਵਾਂ ਜਿਹੜੀਆਂ ਨੇ ਇਹ ਗੁਰੂ ਸਾਹਿਬ ਜੀ ਨੂੰ ਭੇਟ ਕੀਤੀਆਂ ਜਾਂਦੀਆਂ ਹਨ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਫਿਰ ਭਾਈ ਸਾਰਿਆਂ ਦੀ ਭਾਵਨਾ ਜਿਹੜੀ ਹੈ ਨਾ ਉਹ ਪੂਰੀ ਕਰਨਾ ਕਰਦੇ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਿਰਪਾ ਕਟਾਖੀ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰੇ ਮਨ ਦੇ ਉੱਪਰ ਹੱਥ ਰੱਖ ਕਰਕੇ ਇਹ ਗੱਲ ਹਰ ਇੱਕ ਸਿੱਖ ਨੂੰ ਮੰਨਣੀ ਪਵੇਗੀ ਕਿ ਸਿੱਖ ਨੇ ਕਦੀ ਕੋਈ ਅਰਦਾਸ ਗੁਰੂ ਦੇ ਚਰਨਾਂ 'ਚ ਕੀਤੀ ਹੋਵੇ ਸਤਿਗੁਰੂ ਜੀ ਨੇ ਇੱਕ ਵਾਰ ਨਹੀਂ ਬੇਅੰਤ ਵਾਰ ਅਰਦਾਸਾਂ ਪੂਰੀਆਂ ਕੀਤੀਆਂ ਨੇ ਦੇਦਾ ਦੇ ਲੈਂਦੇ ਥੱਕ ਪਾਏ ਬੇਅੰਤ ਵਾਰ ਅਰਦਾਸਾਂ ਪੂਰੀਆਂ ਕੀਤੀਆਂ ਨੇ ਕਿਉਂ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਹੈ ਮਹਾਰਾਜ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਸੋ ਸੰਗਤਾਂ ਆਉਂਦੀਆਂ ਨੇ ਭੇਟਾਵਾਂ ਅਰਪਣ ਕਰਦੀਆਂ ਨੇ ਤੇ ਮਹਾਰਾਜ ਸਾਰਿਆਂ ਦੀਆਂ ਭਾਈ ਸ਼ੁਭ ਮਨੋਕਾਮਨਾਵਾਂ ਨੇ ਉਹ ਪੂਰੀਆਂ

0: ਦਾਸਿਆਂ ਦਾ ਜਿਹੜਾ ਦੀਵਾਨ ਉੱਥੇ ਫਿਰ ਸਜਣਾ ਕੀਤਾ
1: ਨਗਰ ਨਰ ਨਾਰੀ
0: ਤੇ ਕਈ ਨਗਰ ਦੇ ਵਿੱਚੋਂ ਬਹੁਤ ਸਾਰੇ ਜਿਹੜੀਆਂ ਇਸਤਰੀਆਂ ਤੇ ਪੁਰਸ਼ ਜਿਹੜੇ ਨੇ ਉਹ ਸਤਿਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਤੇ ਸਿੱਖਣੀਆਂ ਉਹ ਆਉਂਦੀਆਂ ਹਨ ਤੇ ਮਹਾਰਾਜ ਦੇ ਦਰਸ਼ਨ ਕਰਦੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੋਹਣੀ ਮੂਰਤ ਉੱਪਰੋਂ ਸਾਰੇ ਵਾਰ ਨੇ ਅਤੇ ਬਲਿਹਾਰ ਨੇ ਜਾਣਾ ਕਰਦੇ ਹਨ। ਐਸੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੂਰਤ ਹੈ। ਭਾਈ ਨੰਦ ਲਾਲ ਆਪਣੀਆਂ ਵਾਰਾਂ ਦੇ ਵਿੱਚ ਲਿਖਣਾ ਕਰਦੇ ਹੈ ਵੀ ਸਾਰੇ ਬ੍ਰਹਿਮੰਡ ਦੀ ਸੁੰਦਰਤਾ ਨੂੰ ਇੱਕ ਥਾਂ ਤੇ ਜੇ ਇਕੱਠਾ ਕਰ ਦਈਏ ਨਾ ਤੇ ਫਿਰ ਧਨ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰੂਪ ਤਿਆਰ ਹੁੰਦਾ। ਗੱਜ ਕੇ ਆਖੋ ਸਤਨਾਮ। ਇਤਨਾ ਮਨ ਮੋਹਣਾ ਸਰੂਪ, ਇਤਨਾ ਮਨ ਮੋਹਣਾ ਸਰੂਪ, ਜਿਹੜਾ ਇੱਕ ਵਾਰੀ ਦੇਖਦਾ ਸੀ ਉਹ ਦੇਖਦਾ ਹੀ ਰਹਿ ਜਾਂਦਾ ਸੀ। ਸਤਿਗੁਰੂ ਜੀ ਦੇ ਤੇਰੇ ਦੇ ਚਿਹਰੇ ਦਾ, ਮੁੱਖ ਮੰਡਲ ਦਾ ਤੇਜ ਭਾਵੇਂ ਝੱਲਿਆ ਨਹੀਂ ਸੀ ਜਾਂਦਾ, ਨਿਗਾਹ ਭਾਵੇਂ ਟਿਕਦੀ ਨਹੀਂ ਸੀ, ਪਰ ਫਿਰ ਵੀ ਰੁਕ ਰੁਕ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰਦੇ ਸਨ। ਐਸਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਭਾ ਸ਼ੋਭਾ, ਐਸੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁੱਖ ਮੰਡਲ ਦੀ ਸ਼ੋਭਾ ਜਿਹਨੇ ਇੱਕ ਵਾਰੀ ਵੇਖ ਲਿਆ ਉਹ ਭਾਈ ਮੋਹਿਆ ਜਾਂਦਾ ਸੀ।
1: ਇੱਕ ਦਿਨ ਡੇਰਾ ਗੁਰੂ ਟਿਕਾਇਓ,
0: ਕਹਿੰਦੇ ਇੱਕ ਦਿਨ ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ

0: ਮੱਥੇ ਦੇ ਨਮਸਕਾਰ ਕਰਨਾ ਕੀਤੀ ਹੈ। ਇਹ ਬੇਨਤੀ ਕਰਦੇ ਰਹੀਦਾ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜਿੰਨੀ ਵਾਰ ਵੀ ਜਿੱਥੇ ਜਿੱਥੇ ਵੀ ਢਿੱਗ ਅੱਖਰ ਆਵੇਗਾ ਨਾ ਉਹਦਾ ਅਰਥ ਹੈ ਕੋਲ, ਕਿਉਂਕਿ ਕਥਾ ਸੁਣਦੇ ਹੋ ਅਤੇ ਅਰਥਾਂ ਦੀ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਭਾਈ, ਅਤੇ ਕਥਾ ਰੋਜ਼ ਸੁਣਨੀ ਚਾਹੀਦੀ ਹੈ। ਇਹ ਚੋਜੀ ਪ੍ਰੀਤਮ ਨੇ ਇਸੇ ਹੀ ਪਾਵਨ ਪਵਿੱਤਰ ਮਹਾਨ ਧਰਤੀ ਦੇ ਉੱਪਰ ਜਿਹੜੇ 52 ਹੁਕਮ ਕੀਤੇ ਨੇ ਨਾ, ਉਹਨਾਂ ਦੇ ਵਿੱਚੋਂ ਇੱਕ ਹੁਕਮ ਇਹ ਵੀ ਕੀਤਾ ਹੈ ਵੀ ਰੋਜ਼ ਕਥਾ ਅਤੇ ਕੀਰਤਨ ਸੁਣਨਾ। ਇਸ ਵਾਸਤੇ ਭਾਈ ਜਿੱਥੇ ਅਸੀਂ ਜਦੋਂ ਇਹਨਾਂ ਮਹਾਨ ਸਥਾਨਾਂ ਦੀ ਯਾਤਰਾ 'ਤੇ ਆ ਕਰਕੇ ਕਥਾ ਕੀਰਤਨ ਸੁਣਦੇ ਹਾਂ ਨਾ, ਉੱਥੇ ਵਾਪਸ ਆਪਣੇ ਘਰਾਂ ਨੂੰ ਪਰਤ ਕੇ ਵੀ ਇਹ ਸੁਭਾਅ ਬਣਾਉਣੇ ਚਾਹੀਦੇ ਹੈ ਵੀ ਰੋਜ਼ ਗੁਰੂ ਘਰਾਂ ਦੇ ਵਿੱਚ ਜਾ ਕਰਕੇ ਕਥਾ ਕੀਰਤਨ ਸੁਣਿਆ ਕਰੋ। ਜੇ ਕਥਾ ਕੀਰਤਨ ਨਹੀਂ ਹੁੰਦਾ ਤਾਂ ਭਾਈ ਸਾਰੇ ਰਲ ਮਿਲ ਹੋ ਕਰਕੇ ਇਕੱਤਰ ਹੋ ਕਰਕੇ ਉਪਰਾਲੇ ਕਰੋ ਕਿ ਗੁਰੂ ਘਰਾਂ ਦੇ ਵਿੱਚ ਕਥਾ ਅਤੇ ਕੀਰਤਨ ਹੋਣਾ ਸ਼ੁਰੂ ਹੋਵੇ। ਸੋ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਭਾਈ, ਰੋਜ਼ ਕਥਾ ਅਤੇ ਕੀਰਤਨ ਸੁਣਨਾ। ਸੋ ਕਹਿੰਦੇ ਹੈ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਜਿੱਥੇ ਜਿੱਥੇ ਵੀ ਢਿੱਗ ਅੱਖਰ ਆਵੇਗਾ ਨਾ ਉਹਦੇ ਅਰਥ ਹੈ ਕੋਲ। ਸੋ ਕਹਿੰਦੇ ਹੈ ਕਿ ਸਿੱਖ ਸੰਗਤਾਂ ਆਈਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆ ਕਰਕੇ ਬੈਠੀਆਂ ਹਨ ਤੇ ਨਮਸਕਾਰਾਂ ਕੀਤੀਆਂ ਹੈ।
1: ਖੁਸ਼ੀ ਕਰੀ ਸਭ ਪਰ ਸੁਖ ਲੀਨਾ,
0: ਕਹਿੰਦੇ ਸਾਰਿਆਂ ਦੇ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖੁਸ਼ੀ ਕੀਤੀ। ਮਹਾਰਾਜ ਤੇ ਸਾਰਿਆਂ ਦੇ ਉੱਪਰ ਹੀ ਖੁਸ਼ੀ ਕਰਦੇ ਹੈ ਨਾ, ਸਤਿਗੁਰ ਸਭਨਾ ਦਾ ਭਲਾ ਮਨਾਏ ਦਾ। ਸਤਿਗੁਰ ਸੱਚੇ ਕੋਈ ਜੈਨੀ, ਕੋਈ ਬੋਧੀ, ਕੋਈ ਕਾਮੀ, ਕੋਈ ਕ੍ਰੋਧੀ, ਕੋਈ ਵੀ ਆਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਉੱਤੇ ਸਤਿਗੁਰ ਜੀ ਤੇ ਸਾਰਿਆਂ ਦਾ ਭਲਾ ਹੀ ਕਰਦੇ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਸਭ ਕੁਝ ਚੰਗਾ ਹੀ ਹੈ। ਸਿੱਖਾ ਤੇਰੇ ਸੋਚਣ ਦੇ ਵਿੱਚ ਫਰਕ ਹੋ ਸਕਦਾ ਹੈ, ਤੇਰੀ ਸਮਝ ਅਜੇ ਘੱਟ ਹੋ ਸਕਦੀ ਹੈ, ਪਰ ਗੁਰੂ ਸਾਹਿਬ ਜੀ ਕਦੀ ਵੀ ਤੇਰਾ ਮਾੜਾ ਨਹੀਂ ਕਰਦੇ, ਕਰ ਹੀ ਨਹੀਂ ਸਕਦੇ, ਕਿਉਂਕਿ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ। ਮਹਾਰਾਜ ਤੇ ਸਾਰਿਆਂ ਦਾ ਹੀ ਚੰਗਾ ਕਰਦੇ ਹੈ, ਸਾਰਿਆਂ ਦਾ ਹੀ ਭਲਾ ਕਰਨਾ ਕਰਦੇ ਹੈ। ਸੋ ਜਿੰਨੀਆਂ ਵੀ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਆਈਆਂ ਸਾਰਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ

0: ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸਾਨੂੰ ਦਿੱਲੀ ਜਿਹੜਾ ਸ਼ਹਿਰ ਹੈ ਨਾ ਇਹ ਵਿਖਾਉਣਾ ਕਰੋ ਚੱਲ ਕੇ,
1: ਜ਼ਿਲ੍ਹਾ ਬਾਜ਼ਾਰ ਆਦਿ ਸਭ ਥਾਨ।
0: ਦਿੱਲੀ ਸ਼ਹਿਰ ਦੇ ਵਿੱਚ ਜਿਹੜਾ ਖੇਲਾ ਹੈ, ਦਿੱਲੀ ਸ਼ਹਿਰ ਦਾ ਜਿਹੜਾ ਬਾਜ਼ਾਰ ਹੈ, ਜਾਂ ਦਿੱਲੀ ਸ਼ਹਿਰ ਦੇ ਵਿੱਚ ਹੋਰ ਜਿਹੜੇ ਅਸਥਾਨ ਨੇ ਨਾਮਵਾਰ, ਇਹ ਸਾਨੂੰ ਸਾਰੇ ਦਿਖਾਉਣਾ ਕਰੋ। ਅਸੀਂ ਸੁਣਿਆ ਹੈ ਬਹੁਤ ਵੀ ਦਿੱਲੀ ਸ਼ਹਿਰ ਦੇ ਵਿੱਚ ਬੜੀ ਸੁੰਦਰਤਾ ਹੈ ਅਸਥਾਨਾਂ ਦੀ। ਇਹ ਗੱਲ ਸੁਣ ਕਰਕੇ ਦਿੱਲੀ ਦੇ ਸਿੱਖਾਂ ਨੇ ਫਿਰ ਸਲਾਹ ਕਰਨਾ ਕੀਤੀ ਹੈ। ਉਹ ਬੜੇ ਅਸਮੰਜਸ ਦੇ ਵਿੱਚ ਪੈ ਗਏ, ਕਹਿ ਲਓ ਵੀ ਬੜੇ ਸ਼ੇਸ਼ੋ ਪੰਜੇ ਦੇ ਵਿੱਚ ਪੈ ਗਏ, ਕਹਿ ਲਓ ਵੀ ਬੜੀ ਕਨਫਿਊਜ਼ਨ ਦੇ ਵਿੱਚ ਪੈ ਗਏ। ਕਿਉਂ ਪੈ ਗਏ? ਅੱਗੇ ਫਰਮਾਉਂਦੇ ਐ,
1: ਸੈਯਦ ਮੁਗਲ ਪਠਾਨ ਹਜ਼ਾਰੇ।
0: ਉਹ ਇਸ ਕਰਕੇ ਸ਼ੇਸ਼ੋ ਪੰਜੇ ਦੇ ਵਿੱਚ ਪੈ ਗਏ ਵੀ ਦਿੱਲੀ ਸ਼ਹਿਰ ਦੇ ਵਿੱਚ ਤੇ ਮੁਗਲਾਂ ਦੇ ਪਠਾਣਾਂ ਦੇ ਬੜੇ ਕਹਿੰਦੇ ਆ ਕਿ ਰਿਸ਼ਤੇਦਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰਹਿਣਾ ਕਰਦੇ ਐ।
1: ਜੰਗ ਕਰਤ ਸਤਿਗੁਰ ਨੇ ਮਾਰੇ,
0: ਤੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜੰਗ ਕਰਦਿਆਂ ਹੋਇਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਆਨੰਦਪੁਰ ਸਾਹਿਬ ਵਾਲੇ ਜੰਗਾਂ ਦੇ ਵਿੱਚ, ਜਾਂ ਇਸੇ ਤਰੀਕੇ ਦੇ ਨਾਲ ਚਮਕੌਰ ਸਾਹਿਬ ਦੇ ਜੰਗ ਦੇ ਵਿੱਚ ਗੁਰੂ ਕਿਉ ਪਿਆਰਿਓ 22 ਲੱਖ ਦੀ ਗਿਣਤੀ ਦੇ ਵਿੱਚ ਵੱਡੀ ਫੌਜ ਚੜ੍ਹ ਕੇ ਚਮਕੌਰ ਸਾਹਿਬ ਦੀ ਗੜੀ ਦੇ ਆਲੇ ਦੁਆਲੇ ਆਈ ਸੀ। 10 ਲੱਖ ਦੀ ਫੌਜ ਨੇ ਪਹਿਲਾਂ ਹੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ। 2 ਲੱਖ ਫੌਜ ਫੇਰ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਉਸ ਸਮੇਂ ਆਈ, ਤੇ 10 ਲੱਖ ਫੌਜ ਜਿਹੜੀ ਰਿਜ਼ਰਵ ਰੱਖੀ ਹੋਈ ਸੀ ਉਹ ਚਮਕੌਰ ਸਾਹਿਬ ਦੀ ਗੜੀ ਨੂੰ ਜਦੋਂ ਘੇਰਾ ਪਾਇਆ ਉਦੋਂ ਆਈ ਹੈ। ਉਸ ਫੌਜ ਦੇ ਬਾਬਤ ਸਤਿਗੁਰੂ ਜੀ ਨੇ ਬਚਨ ਕੀਤੇ ਕਿ 10 ਲੱਖ ਬਰ ਆਇਦ ਬਰੋ ਬੇਖਬਰ, ਵੀ 10 ਲੱਖ ਔਰੰਗਜ਼ੇਬ ਉਹ ਫੌਜ ਆਈ ਜਿਹਦੀ ਸਾਨੂੰ ਖਬਰਸਾਰ ਵੀ ਨਹੀਂ ਸੀ ਵੀ ਇਹ ਵੀ ਫੌਜ ਆ ਰਹੀ ਹੈ। ਸੋ 22 ਲੱਖ ਦੀ ਗਿਣਤੀ ਦੀ ਫੌਜ ਗੁਰੂ ਕਿਉ ਪਿਆਰਿਓ ਉੱਥੇ ਚੜ੍ਹ ਕਰਕੇ ਆਈ, ਅਤੇ ਲੋਥਾਂ ਦੇ ਇੱਦਾਂ ਢੇਰ ਲੱਗੇ ਸਨ। ਜਿਹੜੇ ਸੀਨੇ ਬਸੀਨੇ ਬਚਨ ਚੱਲਦੇ ਉਹ ਦੱਸਦੇ ਹੈ ਵੀ ਕਈ ਕਿਲੋਮੀਟਰਾਂ ਤੱਕ ਲੋਥਾਂ ਹੀ ਲੋਥਾਂ ਗੁਰੂ ਕਿਉ ਪਿਆਰਿਓ, ਸਰੀਰ ਹੀ ਸਰੀਰ, ਇੱਲਾਂ ਕਾਂ ਅਤੇ ਹੋਰ ਇੱਦਾਂ ਦੇ ਪਕਸ਼ੀ ਜਿਹੜੇ ਹੈ ਜਿਹੜੇ ਕਿ ਮਾਸ ਖਾਣ ਵਾਲੇ ਹੈ ਨਾ, ਇੱਕ ਉੱਥੇ ਕੂਕਦੇ ਫਿਰਦੇ ਸਨ, ਉੱਥੇ ਰੌਲਾ ਪਾਉਂਦੇ ਫਿਰਦੇ ਸਨ, ਅਤੇ ਧਰਤੀ ਦਾ ਹਾਲ ਇੱਦਾਂ ਸੀ ਜਿਵੇਂ ਮੋਲੇ ਧਾਰ ਮੀਂਹ ਪੈਂਦਾ ਹੈ ਨਾ, ਜਦੋਂ ਮੋਲੇ ਧਾਰ ਮੀਂਹ ਮਨ ਬਹੁਤਾ ਹੀ ਸੰਘਣਾ ਮੀਂਹ ਪੈਂਦਾ ਹੈ ਨਾ ਜਦੋਂ, ਅਤੇ ਉਦੋਂ ਚਿੱਕੜ ਹੀ ਚਿੱਕੜ ਹੋ ਜਾਣਾ ਕਰਦਾ ਹੈ। ਕਹਿੰਦੇ ਕਿ ਲਹੂ ਦੇ ਨਾਲ ਧਰਤੀ ਇੱਦਾਂ ਰੰਗੀ ਗਈ ਜਿਵੇਂ ਮੀਂਹ ਪੈਣ ਦੇ ਨਾਲ ਚਿੱਕੜ ਹੁੰਦਾ ਹੈ ਨਾ, ਉਦਾਂ ਲਹੂ ਦੇ ਨਾਲ ਰਲ ਕਰਕੇ ਮਿੱਟੀ ਚਿੱਕੜ ਸੰਘਣਾ ਚਿੱਕੜ ਹੋ ਜਾਣਾ ਕੀਤਾ ਸੀ ਗੁਰੂ ਕਿਉ ਪਿਆਰਿਓ। ਇਤਨਾ ਗਹਿ ਗੱਚ ਦਾ ਜੰਗ, ਨਾ ਇੱਦਾਂ ਦਾ ਜੰਗ ਕਦੀ ਧਰਤੀ ਦੇ ਉੱਪਰ ਹੋਇਆ ਅਤੇ ਨਾ ਅੱਗੇ ਹੋਵੇਗਾ। ਇੱਦਾਂ ਦਾ ਜੰਗ ਕੇਵਲ ਅਤੇ ਕੇਵਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਿਆਂ ਨੂੰ ਲੈ ਕਰਕੇ ਕਰਨਾ ਕੀਤਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਦਿੱਲੀ ਵਾਲਿਆਂ ਨੂੰ ਆਖਿਆ ਨਾ ਭਾਈ ਸਾਨੂੰ ਦਿੱਲੀ ਦੇ ਦਰਸ਼ਨ ਤੇ ਕਰਾਓ, ਘਾ ਭਾਵ ਕਿ ਦਿੱਲੀ ਸ਼ਹਿਰ ਸਾਨੂੰ ਵਿਖਾਉਣਾ ਤੇ ਕਰੋ, ਤੇ ਦਿੱਲੀ ਵਾਲੇ ਫਿਰ ਅਸਮੰਜਸ ਦੇ ਵਿੱਚ ਸ਼ੇਸ਼ੋ ਪੰਜੇ ਦੇ ਵਿੱਚ ਪੈ ਗਏ। ਇੱਥੇ ਤੇ ਉਹ ਮੁਗਲ ਉਹ ਪਠਾਨ ਰਹਿੰਦੇ ਹੈ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਗੁਰੂ ਸਾਹਿਬ ਜੀ ਨੇ ਜੰਗ ਦੇ ਵਿੱਚ ਮੌਤ ਦੇ ਘਾਟ ਉਤਾਰਿਆ ਹੈ। ਕਿਸੇ ਦਾ ਪੁੱਤ ਰਹਿੰਦਾ ਹੈ, ਕਿਸੇ ਦਾ ਭਤੀਜਾ ਰਹਿੰਦਾ ਹੈ, ਕਿਸੇ ਦਾ ਭਰਾਤਾ ਮੈਨੇ ਭਰਾ ਰਹਿਣਾ ਕਰਦਾ ਹੈ, ਤੇ ਕਿਸੇ ਦਾ ਜਮਾਤਾਂ ਨਾਮ ਜਵਾਈ ਇਸ ਦਿੱਲੀ ਸ਼ਹਿਰ ਦੇ ਵਿੱਚ ਰਹਿਣਾ ਕਰਦਾ ਹੈ ਜਿਹੜੇ ਜੰਗ ਦੇ ਵਿੱਚ ਮਾਰੇ ਗਏ ਹਨ। ਇਤਿਹਾਸਕ ਹੋਰ ਦੂਰ ਦਰੇਡਿਆਂ ਦੇ ਰਿਸ਼ਤੇਦਾਰੀਆਂ ਵਾਲੇ ਵੀ ਮੁਗਲ

0: ਅਟ ਉਤਾਰਨਾ ਕੀਤਾ। ਇਹ ਗੁਰੂ ਘਰ ਦੀ ਮਰਿਆਦਾ ਰਹੀ ਹੈ। ਗੁਰੂ ਸਾਹਿਬ ਜੀ ਕਦੀ ਕਿਸੇ ਦੇ ਚੜ੍ਹਾਈ ਕਰਕੇ ਨਹੀਂ ਗਏ ਗੁਰੂ ਕਿਉਂ ਪਿਆਰੇ, ਪਰ ਜਿਹੜਾ ਇੱਕ ਵਾਰੀ ਚੜ੍ਹ ਕਰਕੇ ਆ ਗਿਆ ਉਹਨੂੰ ਫਿਰ ਬਖਸ਼ਿਆ ਵੀ ਨਹੀਂ ਹੈ। ਨਿਵ ਕੇ ਆਏ ਨੂੰ ਦੇਗ ਪੱਕੀ ਤੇ ਚੜ੍ਹ ਕੇ ਆਏ ਨੂੰ ਤੇਗ ਪੱਕੀ। ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਚਾਰ ਮਹਾਂਯੁੱਧ ਕੀਤੇ ਹੈ ਗੁਰੂ ਕਿਉਂ ਪਿਆਰਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਚਾਰ ਮਹਾਂਯੁੱਧ ਕੀਤੇ ਹੈ ਤੇ ਚਾਰੇ ਵਾਰੀ ਵੈਰੀ ਦੀਆਂ ਫੌਜਾਂ ਜਦੋਂ ਚੜ੍ਹ ਕੇ ਆਈਆਂ, ਸਵੇਰੇ ਚੜ੍ਹ ਕੇ ਆਈਆਂ ਤੇ ਹਨੇਰਾ ਹੋਣ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲੋਥਾਂ ਦੇ ਢੇਰ ਲਾ ਕੇ ਤੇ ਜੰਗ ਦੀ ਸਮਾਪਤੀ ਕਰ ਦਿੱਤੀ। ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ। ਇਹ ਗੁਰੂ ਘਰ ਇਹ ਚੌਂਕੜੇ ਲਾਉਣ ਵਾਲਿਆਂ ਦਾ ਘਰ ਹੈ, ਇਹ ਬੰਦਗੀ ਕਰਨ ਵਾਲਿਆਂ ਦਾ ਘਰ ਹੈ, ਇਹ ਸੇਵਾ ਕਰਨ ਵਾਲਿਆਂ ਦਾ ਘਰ ਹੈ। ਪਰ ਜੇ ਸੇਵਾ ਕਰਦਿਆਂ ਨੂੰ, ਬੰਦਗੀ ਕਰਦਿਆਂ ਨੂੰ, ਨਾਮ ਜਪਦਿਆਂ ਨੂੰ, ਬਾਣੀ ਪੜ੍ਹਦਿਆਂ ਨੂੰ ਵੀ ਜੇ ਕੋਈ ਟੇਕੇ ਨਹੀਂ ਨਾ ਬਹਿਣ ਦਿੰਦਾ, ਫਿਰ ਇੱਥੇ ਤੇਗਾਂ ਇੱਦਾਂ ਚੱਲਦੀਆਂ ਨੇ ਵੀ ਸਾਹਮਣੇ ਵਾਲੇ ਮੂੰਹ ਦੇ ਵਿੱਚ ਉਂਗਲਾਂ ਪਾ ਜਾਣਾ ਕਰਦੇ। 84 ਦੀ ਕਥਾ ਆਪ ਜੀ ਨੇ ਸੁਣੀ ਨਾ ਥੋੜ੍ਹੇ ਦਿਨ ਪਹਿਲਾਂ ਹੀ, ਕਿ ਕਿਵੇਂ ਸਮੇਂ ਦੀ ਜ਼ਾਲਮ ਹਕੂਮਤ ਬੜੀਆਂ ਵੱਡੀਆਂ ਡੀਂਗਾਂ ਮਾਰ ਕਰਕੇ ਆਈ ਸੀ ਵੀ ਕਹਿੰਦੇ ਗੱਲ ਹੀ ਕੋਈ ਨਹੀਂ ਹੈ, ਕਹਿੰਦੇ ਰਾਤ ਨੂੰ ਜਾਵਾਂਗੇ, ਸਵੇਰ ਨੂੰ ਹੱਥੋ ਹੱਥੀ ਸਾਰਿਆਂ ਨੂੰ ਫੜ ਕਰਕੇ ਸਵੇਰ ਨੂੰ ਤਾਂ ਕੀਰਤਨ ਹੀ ਚਲਾ ਦੇਣਾ। ਪਰ ਕਹਿੰਦੇ ਆ ਬਰਾੜ ਨੇ ਇਹ ਗੱਲ ਕਹੀ ਸੀ, ਕਹਿੰਦੇ ਜਦੋਂ ਅਸੀਂ ਹਮਲਾ ਕੀਤਾ ਨਾ ਤੇ ਸਾਨੂੰ ਇੱਦਾਂ ਲੱਗਾ ਵੀ ਜਿਵੇਂ ਬਘਿਆੜ ਨੇ ਨਾ ਸ਼ੇਰ ਦੇ ਮੂੰਹ ਵਿੱਚ ਹੱਥ ਪਾ ਲਿਆ, ਗੱਜ ਗਿਆ ਕੋ ਸਤਨਾਮ। ਸੋ ਇਹ ਗੁਰੂ ਘਰ ਦੀ ਰਹੁ ਰੀਤੀ ਹੈ, ਭਾਵ ਕਿ ਬਚਨ ਤਾਂ ਕਰਕੇ ਆਪ ਜੀ ਦੇ ਸਨਮੁਖ ਰੱਖ ਰਹੇ ਹਾਂ ਵੀ ਇੱਥੇ ਬਚਨ ਆ ਰਹੇ ਨੇ ਵੀ ਦਿੱਲੀ ਸ਼ਹਿਰ ਦੇ ਲੋਕ ਇਹ ਕਹਿ ਰਹੇ ਵੀ ਮਹਾਰਾਜ ਨੇ ਮੌਤ ਦੇ ਘਾਟ ਉਤਾਰ ਦਿੱਤੇ ਮੁਗਲਾਂ ਪਠਾਣਾਂ ਨੂੰ, ਪਰ ਮੌਤ ਦੇ ਘਾਟ ਉਤਾਰਿਆ ਕਿਉਂ, ਜਿਹੜੇ ਚੜ੍ਹ ਕਰਕੇ ਆਏ ਸੀਗੇ, ਤੇ ਜਿਹੜਾ ਚੜ੍ਹ ਕਰਕੇ ਆ ਜਾਵੇ ਨਾ ਉਹ ਫਿਰ ਕੁਝ ਨਹੀਂ ਜੇ ਲੱਗਦਾ ਹੁੰਦਾ। ਇਹ ਬਚਨ ਚੇਤੇ ਰੱਖਣਾ, ਜਿਹੜਾ ਮਾਰਨ ਹੀ ਆ ਗਿਆ, ਜਿਹੜਾ ਮੌਤ ਦੇ ਘਾਟ ਹੀ ਉਤਾਰਨ ਆ ਗਿਆ ਨਾ, ਉਦੋਂ ਫਿਰ ਸਿੱਖ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜਸ਼ ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੌਤਕ ਵਰਤਾਏ। ਪਰ ਦਿੱਲੀ ਸ਼ਹਿਰ ਦੇ ਲੋਕ ਸੋਚਦੇ ਹੈ ਇਸੇ ਤਰੀਕੇ ਦੇ ਨਾਲ, ਜਿਨ ਕੇ ਰਣ ਮੈਂ ਸਤਿਗੁਰ ਇਸੇ ਤਰੀਕੇ ਦੇ ਨਾਲ ਹਨੇ, ਕਹਿੰਦੇ ਹੈ ਵੀ ਦਿੱਲੀ ਸ਼ਹਿਰ ਦੇ ਮਹਾਰਾਜ ਕਹਿੰਦੇ ਸਾਨੂੰ ਵਿਖਾਉਣ ਲੈ ਕੇ ਚੱਲੋ, ਪਰ ਉੱਥੇ ਦੇ ਮੁਗਲਾਂ ਪਠਾਣਾ ਦੇ ਰਿਸ਼ਤੇਦਾਰ ਰਹਿੰਦੇ ਹੈ ਤੇ ਜਦੋਂ ਗੁਰੂ ਸਾਹਿਬ ਜੀ ਨੂੰ ਵੇਖਣਗੇ ਤੇ ਉਹਨਾਂ ਨੂੰ ਬੜਾ ਕ੍ਰੋਧ ਆਉਣਾ ਕਰੇਗਾ ਆਪਣੇ ਮਨ ਦੇ ਵਿੱਚ, ਤੇ ਇਹ ਨਾ ਹੋਵੇ ਵੀ ਉਹ ਇਕੱਠੇ ਹੋ ਕਰਕੇ ਸ਼ਸਤਰਾਂ ਦੇ ਨਾਲ ਹਮਲਾ ਹੀ ਕਰ ਦੇਣਾ ਕਰਨ। ਔਰੰਗ ਤੇ ਜਿਹੜਾ ਨਰੰਗਾ ਬਾਦਸ਼ਾਹ ਹੈ ਉਹ ਤੇ ਖਤਮ ਹੋ ਗਿਆ, ਮਰ ਖੱਪ ਗਿਆ, ਤੇ ਉਹਦਾ ਜਿਹੜਾ ਹੁਣ ਗਾੜੀ ਪੁੱਤਰ ਹੈ ਉਹਦਾ ਅਜੇ ਚੰਗੀ ਤਰੀਕੇ ਦੇ ਨਾਲ ਤੇਜ ਪ੍ਰਤਾਪ ਬਹਾਦਰ ਸ਼ਾਹ ਦਾ ਬਾਣਾ ਨਹੀਂ ਕੀਤਾ। ਇਹ ਭੋਲੇ ਇਹ ਨਹੀਂ ਜਾਣਦੇ ਵੀ ਬਹਾਦਰ ਸ਼ਾਹ ਨੂੰ ਤੇ ਗੁਰੂ ਸਾਹਿਬ ਜੀ ਨੇ ਰਾਜ ਦਵਾ ਦੇਣਾ ਕੀਤਾ ਹੈ, ਪਰ ਇਹਨਾਂ ਨੂੰ ਇਹ ਖਬਰ ਅਜੇ ਮਿਲੀ ਨਹੀਂ, ਇਸ ਵਾਸਤੇ ਏਦਾਂ ਇਹ ਸੋਚ ਰਹੇ ਹਨ। ਕਹਿੰਦੇ ਆ ਕਿ ਨਹਿ ਭੈ ਧਰੈ, ਕਹਿੰਦੇ ਉਹ ਮੁਗਲਾਂ ਪਠਾਣਾਂ ਨੇ ਡਰ ਨਹੀਂ ਧਾਰਨ ਕਰਨਾ, ਜਾਂ ਤੇ ਉਹ ਆਪ ਮਰ ਜਾਣਗੇ ਜਾਂ ਸਾਨੂੰ ਮਾਰ ਦੇਣਗੇ, ਪਰ ਇਹਨਾਂ ਦੀ ਕਹਿ ਲਓ ਵੀ ਗੁਰੂ ਸਾਹਿਬ ਜੀ ਦੇ ਉੱਪਰ ਵੀ ਸ਼ਰਧਾ ਅਜੇ ਪੂਰੀ ਨਹੀਂ। ਇਹ ਨਹੀਂ ਜਾਣਦੇ ਵੀ ਜਿੱਥੇ ਪੁੱਤਰਾਂ ਦੇ ਦਾਨੀ ਨੇ ਇਕੱਲਿਆਂ ਹੀ ਜਿੱਥੇ ਵੀਰ ਆਸਣ ਲਾ ਕਰਕੇ ਆਪਣੇ ਪੱਥੇ ਵਿੱਚੋਂ ਤੀਰ ਕੱਢ ਕੇ ਚਲਾਉਣੇ ਸ਼ੁਰੂ ਕਰ ਦਿੱਤੇ ਨਾ, ਉੱਥੇ ਭਾਵੇਂ ਲੱਖਾਂ ਦੀ ਗਿਣਤੀ ਦੇ ਵਿੱਚ ਵੀ ਕੋਈ ਸਾਹਮਣੇ ਆ ਜਾਓ ਫਿਰ ਉਹ ਟਿਕ ਨਹੀਂ ਸਕਦਾ। ਇਸ ਗੱਲ ਨੂੰ ਜਾਣਦੇ ਨਹੀਂ, ਇਸ ਗੱਲ ਤੋਂ ਅਨਭੋਲ ਹਨ। ਕਹਿੰਦੇ ਆ ਵੀ ਜੇ ਆਪਾਂ ਗੁਰੂ ਸਾਹਿਬ ਨੂੰ ਦਿੱਲੀ ਦੇ ਦਰਸ਼ਨ ਕਰਵਾਉਣ ਵਾਸਤੇ ਲੈ ਕਰਕੇ ਗਏ ਤੇ ਉਹਨਾਂ ਨੇ ਸ਼ਸਤਰ ਕੱਢ ਲੈਣੇ ਹੈ, ਜਾਂ ਆਪ ਮਰ ਜਾਣਗੇ ਜਾਂ ਸਾਨੂੰ ਮਾਰਨਗੇ,
1: ਜੰਗ ਤਬ ਕੋ ਹਟਕਾਰ,
0: ਤੇ ਉੱਥੇ ਕਹਿੰਦੇ ਕਿ ਜੰਗ ਬੜਾ ਛਿੜਨਾ ਛਿੜ ਜਾਣਾ ਕਰੇਗਾ ਤੇ ਸਾਨੂੰ ਹਟਕਾਰੇ, ਸਾਨੂੰ ਪਿੱਛੇ ਕਰ ਦੇਣਗੇ
1: ਉਹ।
0: ਇਸ ਵਾਸਤੇ ਇਹਨਾਂ ਨੇ ਵਿਉਂਤ ਬਣਾਉਣਾ ਕੀਤੀ, ਆਪਾਂ ਗੁਰੂ ਸਾਹਿਬ ਜੀ ਨੂੰ ਇੱਕ ਬੇੜੀ ਦੇ ਉੱਪਰ ਚੜ੍ਹਾ ਲੈਣਾ।

0: ਕਰ ਸਭ ਦਿਲ ਵਾਲੀ।
1: ਉਹ ਵਿਖਾ ਦੇ ਨਾ ਕਰੀਏ ਤੇ ਕਹਿੰਦੇ ਏਦਾਂ ਦਿੱਲੀ ਸ਼ਹਿਰ ਦੇ ਲੋਕਾਂ ਨੇ ਮਸਲਤ ਨਾਮ ਹੈ ਸਲਾਹ ਦਾ, ਕਹਿੰਦੇ ਸਲਾਹ ਕਰਕੇ ਇੱਕ ਬੜੀ ਵੱਡੀ ਆ ਤੇ ਸੋਹਣੀ ਸੁੰਦਰ ਨਾਉ ਬੇੜੀ ਜਿਹੜੀ ਆ ਉਹ ਮੰਗਾਉਣਾ ਕੀਤੀ ਹੈ।
0: ਸੰਗ ਕੇ ਤੱਕ ਮੰਗਵਾ
1: ਅਤੇ

ਕਰਕੇ ਤੇ ਬੇੜੀ ਦੇ ਉੱਪਰ ਚੜਾ ਲੈਣਾ ਕੀਤਾ ਵੀ ਸ਼ਹਿਰ ਦੇ ਵਿੱਚ ਨਹੀਂ ਖੜਦੇ, ਨਦੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇੜੀ ਦੇ ਉੱਪਰ ਚੜਾ ਕਰਕੇ ਨਾ ਤੇ ਦੂਰਬੀਨ ਮਹਾਰਾਜ ਸਾਹਿਬ ਨੂੰ ਦੇ ਕਰਕੇ ਤੇ ਦੂਰਬੀਨ ਦੇ ਰਾਹੀਂ ਮਹਾਰਾਜ ਨੂੰ ਦਿੱਲੀ

ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਅੰਤਰਜਾਮੀ ਨੂੰ ਇਹ ਸਾਰਾ ਸ਼ਹਿਰ ਦੂਰਬੀਨ ਦੇ ਰਾਹੀਂ ਵਿਖਾਉਣਗੇ ਤੇ ਭੋਲੇ ਨਹੀਂ ਜਾਣਦੇ ਵੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਅੰਦਰ ਦੀਆਂ ਜਾਣਨ ਵਾਲੇ ਹੈ, ਜਿਵੇਂ ਫਿਰ ਅੰਦਰ ਜੀਆਂ ਜਾਣਨ ਵਾਲੇ ਅੰਤਰਜਾਮੀ ਬਾਜਾਂ ਵਾਲੇ ਸਤਿਗੁਰੂ ਇਹਨਾਂ ਨੂੰ ਕਹਿ ਕਰਕੇ ਦੱਸਣਗੇ ਵੀ ਤੁਸੀਂ ਇਹ ਕੀ ਫਰੇਬ ਕਮਾਉਣਾ ਕੀਤਾ ਹੈ ਤੇ ਅੱਗੇ ਕੀ ਕੌਤਕ ਵਾਪਰਨਗੇ। ਇਹ ਆਉਣ ਵਾਲੇ ਪ੍ਰਸੰਗਾਂ ਦੇ ਵਿੱਚ ਆਪ ਸੰਗਤਾਂ ਸਰਵਣ ਕਰੋਗੀਆਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਮੇਰਾਮਤ ਕਰਨ, ਪੜੀਆਂ ਅਤੇ ਸੁਣੀਆਂ ਵਿਚਾਰਾਂ ਸਾਡੇ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚ ਜਾਣ। ਧੰਨ ਚੋਜੀ ਪ੍ਰੀਤਮ ਦੇ ਨਾਲ, ਮਾਤਾ ਸਾਹਿਬ ਦੇਵਾਂ ਜੀ ਦੇ ਨਾਲ, ਗੁਰੂ ਕੇ ਸ਼ਹੀਦਾਂ ਸਿੰਘਾਂ ਦੇ ਨਾਲ ਸਾਡਾ ਅਟੁੱਟ ਅਡਿੱਗ ਤੇ ਅਟਲ ਪ੍ਰੇਮ ਪੈ ਜਾਣਾ ਕਰੇ। ਬਾਰੰਬਾਰ ਵੰਦਨਾ, ਬਾਰੰਬਾਰ ਨਮਸਕਾਰ। ਹਾਜ਼ਰ ਨਾਜ਼ਰ ਸਤਿਗੁਰੂ ਗੁਰਤਾ ਗੱਦੀ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਆਪਣੀ ਪਾਵਨ ਪਵਿੱਤਰ ਗੋਦ ਦੇ ਵਿੱਚ, ਆਪਣੇ ਪਾਵਨ ਪਵਿੱਤਰ ਸੱਚਖੰਡ ਦੇ ਵਿੱਚ ਬਹਾ ਕਰਕੇ ਤੇ ਕਥਾ ਵਿਚਾਰਾਂ ਸੁਣਨ ਦਾ ਇਹ ਅਗੰਮੀ ਸਮਾਂ, ਇਹ ਰੂਹਾਨੀ ਸਮਾਂ ਬਖਸ਼ਿਸ਼ ਕਰਨਾ ਕੀਤਾ। ਕਥਾ ਵਿਚਾਰਾਂ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਣੀਆਂ ਸੁਭਾਵਕ ਹੀ ਹਨ। ਗੁਰੂ ਪਿਤਾ ਗੁਰੂ ਸਾਹਿਬ ਜੀ ਬਖਸ਼ਣ ਆ ਰਹੇ ਹੈ, ਸਦਾ ਹੀ ਬਖਸ਼ਦੇ ਆ, ਬਖਸ਼ ਲੈਣਗੇ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ, ਭਾਈ ਭੁੱਲਾਂ ਨਾ ਚਿਤਾਰਨੀਆਂ, ਅਗਾਹਾਂ ਵਾਸਤੇ ਸੁਮਤ ਬਖਸ਼ਣੀ। ਧੰਨਵਾਦ ਸੰਤ ਬਾਬਾ ਕੁਲਵੰਤ ਸਿੰਘ ਜੀ ਦਾ, ਧੰਨਵਾਦ ਸੰਤ ਬਾਬਾ ਰਾਮ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਝੋਲੀ ਦਾਸ ਦੀ ਹਾਜ਼ਰੀ ਪਾਈ, ਸੰਗਤਾਂ ਦੇ ਦਰਸ਼ਨ ਕਰਵਾਏ। ਬੇਅੰਤ ਭੁੱਲਾਂ ਦੀ ਮੁਆਫ਼ੀ, ਅਗਾਹਾਂ ਵਾਸਤੇ ਸੁਮਤ ਬਖਸ਼ਣੀ। ਲੇਖ ਹੈ ਕਤਹ ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸਨ ਹਾਰ ਬਖਸਲ ਹੈ ਨਾ।

ਕੋਟ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਸੰਧਿਆ ਦੇ ਸਮੇਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸੰਧਿਆ ਦੇ ਦੀਵਾਨ ਸੱਜੇ ਕਥਾ ਦੇ ਮਾਣ ਅੰਦਰ ਆਪ ਜੀ ਦੀਆਂ ਸੰਗਤਾਂ ਨੇ ਬੇਅੰਤ ਬੇਅੰਤ ਬੇਅੰਤ ਮਾਇਆ ਭੇਟ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀਓ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਥਾਂਏ ਪਾਉਣੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀਓ ਯਾਤਰਾ ਸਫਲੀ ਕਰਨੀ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਜੀ ਰਾਜੀ ਜਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ

ਜੀ ਗੁਰੂ ਗੁਰੂ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤੱਕ ਸਤਖੰਡ ਦਰਬਾਰ ਦੀਆਂ ਹਜ਼ਰਿਆ ਵਰਦੇ ਹੋਏ ਕੀਰਤਨ ਦੇ ਸਤਿਕਾਰ ਸੰਗਤਾਂ ਵੱਲੋਂ ਬਿੰਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜਨ ਵਸਨਾ ਦੇਹ ਅਰੋਕਤਾ ਬਖਸਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਨ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ। ਬਹਰ ਅਸੁਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ।

ਹੈ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬੇਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ ਦੋਹਰਾ ਜਬ ਆਇਸ ਪ੍ਰਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੰਜ ਪਿਆਰਿਓ ਚਾਲੀ ਮੁਕਤਿਓ ਸਰਬਤ੍ਰ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਏ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਵਾਹੀ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕੇ ਸਾ ਸਵਾਸਾਂ ਨਾਲ ਨਿਭਾਹੀ ਤਿਨਾ ਸਚਿਆਰਿਆ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ।

ਵਾਹਿ ਗੁਰੂ ਵਾਹਿ ਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ

ਰਹਿਤ ਰਿਛਾ ਦਾਨ ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਅਟਲ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ

ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮ

ਸਾਹਿਬ ਸਤੋਂ ਚੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਬਾਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ

ਸ੍ਰੀ ਵਾਹਿਗੁਰੂ ਜੀ ਮਹਾਰਾਜ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਂਕੀ ਸੋਦਰ ਰਹਿਰਾਜ ਸਾਹਿਬ ਜੀ ਦੀ ਅਰਦਾਸ ਅੱਖਰਵਾਦ ਘਾਟ ਭੁੱਲ ਚੂਕ ਮਾਫ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਸਿੱਖ

0: ਸ੍ਰੀ ਸਾਹਿਬਾਂ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੀ
1: ਬੋਲੇ।

ਸਤਿਸੰਗ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਥੋੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹੋ ਜਿਹੀ ਉਪਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੀ ਹੋ ਲੋਕ ਸਪਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾ

0: ਸਰਬ ਜੰਡਾਰ ਨਾਨਕ ਮੂਸੈ ਗਿਆਨ ਹੁਣੀ ਖਾਇ ਗਿਆ ਜਮਕਾਲ ਮਹਲਾ ਪਹਿਲਾ
1: ਵਾਇਨ ਚੇਲੇ ਨਚਨ ਗੁਰ ਪੈਰ ਹਲਾ।

0: ਟਾਂਕੇ ਭੌਂਦਿਆ ਲੈਨ ਨਾ ਸੋਏ
1: ਚਾੜ ਪਵਾਏ ਜੰਤ ਨਾਨਕ ਭੌਂਦਿਆ ਗਣਤ ਨੰਤ ਬੰਧਨ ਬੰਧ ਪਵਾਏ ਸੋਏ ਪੈ ਕਰ ਨੱਚੇ ਸਭ ਕੋਏ ਨੱਚ ਨੱਚ ਹੱਸੈ ਚਲੇ।

ਪੌੜੀ ਪਿੰਨ ਸਤਿਗੁਰ ਕਨੈਨ ਪਾਇਓ, ਪਿੰਨ ਸਤਿਗੁਰ ਕਨੈਨ ਪਾਇਆ। ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟਾਂਗ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ ਜਗ

ਕਲ ਮਹਿ ਬੇਦ ਤੁਰਬੰ ਹੁਆ ਨਾਉ ਖੁਦਾਈ ਅਲਹ ਪਿਆ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਖਾਣੀ ਅਮਲ ਕੀਆ ਚਾਰ

ਪੌੜ ਸਤਿਗੁਰ ਵਿਟਹਾਰਿਆ ਜਿਤ ਮਿਲਿਆ ਖਸੋ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨਿਦਰ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸਿਮਣ ਜਾ ਰਿਹਾ ਸਤਿਗੁਰੂ ਹੈ ਬੋਥਾ।

0: ਸਿੱਖਾ ਕਨ ਚੜਾਇਆ ਗੁਰਬਾਮਣ ਥੀਆ ਉਹ ਮੋ ਝੜ ਪਿਆ ਬੇ ਤੱਗਾ ਗਿਆ ਮਹਲਾ ਪਹਿਲਾ
1: ਲੱਕ ਚੋਰੀਆਂ ਲੱਕ ਜਾਰੀਆਂ ਲੱਕ ਕੁੜੀਆਂ ਲੱਕ ਗਾਲ

ਮੱਥਾ ਟਿਕਾ ਤੇੜ ਤੋਂ ਤਿਗਕਾਈ ਹੱਥ ਚੁਰੀ ਜਗਤ ਕਾ ਸਾਈ ਨੀਲ ਪੱਤਰ ਪੈਰ ਵੈ ਪ੍ਰਵਾਨ ਮਲੇਸ਼ ਧਾਨੇ ਪੂਜੇ ਪੁਰਾਣ ਅਪਾ

ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆ ਲਾਏ ਬੈਠੇ ਕਿਰਪਾ ਸਾਰਿਆ ਚੀਜ਼ ਕਰਨ ਮਨ ਭਾਵਦੇ ਹਰ

ਕੌੜੀ ਸਤਿਗੁਰ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਨਾ ਦੇ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਕਾ ਦੇ ਧਰ ਵਿੱਚੋਂ ਮਾਰ ਕੱਢੀਆਂ ਬੁਰੀਆਈਆਂ।

ਪੰਜਵਾ ਭਾਗ ਕਰਤਾ ਹੋਆ ਪਾਗ ਪਵਿੱਤ ਪਾਪੇ ਸੰਤਨ ਗੱਡੀਆ ਤੁਕਾ ਪਿਆ ਤਿੱਤ ਜਿਤ ਮੁਕ ਨਾਮਣਾ ਉਚਰੇ ਬਿਨਾ ਰਸ ਖਾਏ ਨਾਨਕ ਮੈਂ ਜਾਣੀ ਹੈ ਤਿਤ ਮੁਕ ਤੁਕਾ